ਬਲਹਾਰੀ ਕੁਦਰਤ ਵਾਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪ੍ਰਭੂ ਰਹਾ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ ਕਹੋ ਨਾਨਕ

ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੜ ਭਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾ ਤ੍ਰਿਪਤਾ ਸਹਾਏ।

ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਕੋ ਸਭ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਜੀ ਜਾ ਨਾਨਕ ਤੈਨੂੰ ਕੁਰਬਾਣਾ। ਹਰਤਿਆ ਵੈ ਹਰਤ ਹਵੈ ਤੁਜੀ ਸੇ ਜਨ ਯੁਗ ਮਹਿ ਸੁਖ ਵਾਸੀ। ਸੇ ਮੁਕਤ ਸੇ ਮੁਕਤ ਭਏ ਜਿਨੂੰ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ। ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ।

ਏਕੋ ਜੀ ਤੂੰ ਨਿਹਚਲ ਕਰਤਾ ਸੋਈ ਉਹਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਹੋਈ ਤੁਦੇ ਆਪ

ਰਹਾਉ। ਸਭ ਤੇਰੀ ਤੋਂ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ।

ਗੁਣ ਸਦ ਹੀ ਆਖਬ ਖਾਣ ਹੈ ਜਿਨ ਹਰ ਸੇਵੇ ਆਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ।

ਅੱਲਾ ਪਹਿਲਾ ਤਿਤ ਸਰਵਰ ਡਾਇ ਭਈ ਲਿਨਵਾਸਾ ਪਾਣੀ ਪਵ ਕਤਨ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਲੇ ਮਨ ਏਕ ਨ ਚੇਤ ਸੰਭੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ।

ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ।

ਮਾਰੀਆ ਹੈ। ਆਪ ਹਾਦਾ ਮੁਝ ਅਬਰਿਆ ਏ ਮਰਨ ਕਾਲ ਕਾ ਤ੍ਰਾਤ ਨਵਰਿਆ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੋਜ ਜੂ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੂ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਹੈ ਭਲੇ ਬੁਰੇ ਕੀ ਪੀਰ ਪਛਾਣਤ ਹੈ ਚੀਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਪ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ

ਜੋ ਜਾਕੀ ਇੱਕ ਬਾਰ ਚਾਉ ਪਾਈ ਕੋ ਕਹਿ ਚਾਉ ਪਾਈ ਸੰਬਤ ਸਤਰਹ ਸਹਸ ਪਣ ਜੈ ਅਰਧ ਸਹਸ ਪੁਨ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ।

ਚਾਉ ਪਈ। ਮੈਂ ਨਾਗਰੇਸਰ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨ ਧਿਆਉ ਕਾਨ ਸੁਨੇ ਪਹਿਚਾਣ ਤਿੰਨ ਸੌ ਲਿਵ ਲਾਗੀ ਮੋਰੀ ਪਗ ਇਨ ਸੌ।

ਸਤਰ ਹਮਾਰੇ ਮਰੀਐ ਦੇਗ ਤੇਗ ਜਗਮੈਂ ਦੋ ਚਲੈ ਰਾਖਿਆ ਮੋਹਨ ਦਲਾਏ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨੰਦ ਵਾਰ ਤੋਹੇ ਆਪਣਾ ਜਾਨੂ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ

ਕਹੂੰ ਜਗ ਮਾਹੀ। ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੁਹਰਾ। ਹਰ ਹਰ ਜਨ ਦੋਈ ਏਕ ਹੈ ਬਿੰਬ ਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਉ ਜਲ ਹੀ ਵਿਖੈ ਸਮਾਜ ਦੁਹਰਾ। ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ

ਜਪਤ ਮਕਰੋ ਸਹਾਈ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤੋ ਅੰਤ ਲਾਹਾਂਗੇ ਮੁਕਤ ਫਲੋ ਪਾਵਾਂਗੇ ਭਗਵੰਤੋਂ ਦੁਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸੋ ਕੋਟ ਅੰਦਰ ਬ੍ਰਹਮ ਕਿਤੇ ਰਬ ਸਸ ਕਰੋਰ ਜਲੇਸ਼ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤੋ ਸੁਰਗ ਬਾਸ ਰਗਵਰ ਕਰਾਂ ਸਗਰੀ ਪੁਰੀ ਸਮੇਤੋ ਚੌਪਈ

ਯਾਦ ਬਿਆ ਛਬ ਸਕੈ ਨ ਕੋਈ ਸੰਮਤ ਸਤਰਹ ਸਹਸ ਪਚਾਵਣ ਹਾੜਵਦੀ ਪ੍ਰਥਮ ਸੁਖ ਦਾਵਣ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਾਰੁ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਓ ਰੰਗ ਬਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਸ ਬਾਦ ਬੇ ਬਾਦੂ ਗ੍ਰੰਥ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਵਈਆ।

ਇਹ ਦੁੱਖ ਸਭ ਸਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਭਰਣਾ ਸਭਨਾ ਗਲ ਸਮਰੱਥ ਸਵਾਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ

ਤੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤਾ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਕਸ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰਕਨ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ

ਆਇਓ ਜਿਸਕਾ ਸਬਸਾ ਉਧਾਰੋ ਜੇ ਕੋ ਖਾਵੈ ਜੇ ਕੋ ਪਹੁੰਚਾਏ ਤਿਸਕਾ ਹੋਇ ਉਧਾਰੋ ਇਹ ਵਸਤਤਾ ਜੀ ਨਾ ਜਾਈ ਨਿਤ ਨਿਤ ਰਾ ਕੋ ਉਤਾਰੋ ਤਮ

ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲਾਏ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਛੱਡ ਜਾਹੇ ਪਾਉ ਜਲ ਬਿਖਮਸ ਗਾਹ।

ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਬਾਰੇ ਨਾ ਕੁਰਕੀ ਪੈਰੀ ਪਾਏ ਕਾ

ਹੋਏ ਸਗਲੇ ਦੁੱਖ ਜਾਏ। ਇਸ ਸਾਹਿਬ ਕੀ ਟੇਕ ਨਾਨਕ ਮਰੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਲ ਚੁੱਕ ਦੀ ਸੇਵਾ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਇੰਦਰ ਸਿੰਘ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਛ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ, ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਨ, ਗੁਰਦਰਸ਼ਨ ਪਾਵੈ ਵਡਭਾਗ, ਗੁਰ ਕੈ ਦਰਸ਼ਨ ਸਹਿਜ ਬੈਰਾਗ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰਨ ਦਾ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਪਾਵਨ ਸਿੱਖ ਇਤਿਹਾਸ ਜਿਸ ਤਰ੍ਹਾਂ ਦੇ ਹਾਲਾਤ, ਮੈਨ ਦੁਆਬ ਦੇ ਇਲਾਕੇ ਦੇ ਸਰਦਾਰਾਂ ਦੇ ਰਾਜ ਖੁੱਸੇ ਨੇ ਆਪਣੀ ਸੱਭਿਅਤਾ ਛੱਡ ਦਿੱਤੀ ਹੈ, ਇਹ ਪ੍ਰਸੰਗ ਕਵੀ ਜੀ ਸਾਰਾ ਬਿਆਨ ਕਰ ਰਹੇ ਨੇ। ਸੋ ਸਿੱਖ ਰਾਜ ਜਾਣ ਤੋਂ ਬਾਅਦ ਹਾਲਾਤ ਬਦਲੇ ਨੇ, ਇਹ ਸਾਰਾ ਉਸ ਵੇਲੇ ਦਾ ਸੀਨ ਆਪਾਂ ਨੂੰ ਕਵੀ ਗਿਆਨੀ ਗਿਆਨ ਸਿੰਘ ਜੀ ਦੇ ਰਹੇ ਹਨ। 1870 ਤੋਂ ਲੈ ਕੇ 80 ਦੇ ਤੱਕ ਦਾ, 80-90 ਤੱਕ ਦਾ, ਨਾਲ ਦੀ ਨਾਲ ਪੰਥ ਦਾ ਦਰਦ ਹੈ, ਨਸੀਹਤਾਂ ਦੇ ਰਹੇ ਨੇ ਆਪਣੇ ਵੱਲੋਂ, ਫੂਕ ਵੀ ਸੋ ਦੇ ਰਹੇ ਹਨ। ਸੋ ਜਿਵੇਂ ਦੇ ਹਾਲ ਬਣੇ ਆਪਾਂ ਪ੍ਰਸੰਗ ਸੁਣਿਆ, ਜਦੋਂ ਕੋਈ ਵੀ ਵਾਰਸ ਨਹੀਂ ਰਹਿ ਜਾਂਦਾ ਸੀ, ਸੰਤਾਨ ਨਿਰਸੰਤਾਨ ਹੋ ਗਏ ਸਰਦਾਰ, ਅਤੇ ਫਿਰ ਮਹਾਰਾਜਾ ਨਰਿੰਦਰ ਸਿੰਘ ਪਟਿਆਲੇ ਵਾਲੇ ਨੇ ਕਲਕੱਤੇ ਵਿੱਚ ਵਾਇਸ ਰਾਏ ਕੋਲ ਜਾ ਕੇ ਉੱਥੇ ਅਪੀਲ ਕੀਤੀ ਵੀ ਕੋਈ ਜਿਹੜਾ ਸ਼ਰੀਕੇ ਪੁਣੇ ਵਿੱਚੋਂ ਸੰਬੰਧੀਆਂ ਵਿੱਚੋਂ ਕੋਈ ਮੁਤਬੰਨਾ ਪੁੱਤਰ ਲੈ ਕੇ ਅਤੇ ਉਹਨੂੰ ਜਾਇਦਾਦ ਦਿੱਤੀ ਜਾਵੇ, ਸਰਕਾਰ ਜ਼ਬਤ ਨਾ ਕਰੇ ਸਰਦਾਰਾਂ ਦੀ, ਉਹਦੀ ਅਪੀਲ ਨੂੰ ਮੰਨਿਆ ਗਿਆ। ਫਿਰ ਇਸ ਤਰ੍ਹਾਂ ਮੁਤਬੰਨਾ ਪੁੱਤਰ ਬਣਾ ਕੇ ਕੋਈ ਨਾ ਕੋਈ ਅਤੇ ਸਰਦਾਰਾਂ ਦੀ ਜਾਇਦਾਦ ਬਚਦੀ ਰਹੀ। ਫਿਰ ਵੀ ਆਪਸ ਵਿੱਚ ਲੜਾਈ ਝਗੜੀਆਂ ਝਗੜੇ ਈਰਖਾ, ਸੋ ਕਚਹਿਰੀਆਂ ਵਿੱਚ ਹੀ ਸਿੱਖ ਪੈਸੇ ਜਿਹੜੇ ਰੋੜਦੇ ਰਹੇ, ਇਸ ਤਰ੍ਹਾਂ ਦੇ ਹਾਲਾਤ ਬਣੇ। ਸੋ ਸਮਾਂ ਜਿਵੇਂ ਬਣਿਆ, ਕਵੀ ਜੀ ਉਸ ਵੇਲੇ ਦਾ ਹਾਲ ਦੱਸ ਰਹੇ ਨੇ, ਅੱਗੇ ਹੋਰ ਬਿਆਨ ਕਰ ਰਹੇ ਨੇ। ਸਰਵਣ ਕਰਨਾ ਕਰੀਏ ਜੀ।
1: ਕੱਛ ਆਦਿਕ ਹੈ ਪ੍ਰਛੱਤ ਰੀਤ ਭੀਤ ਛੋਰੀ ਅੱਛ।
0: ਸੋ ਜਿਹੜਾ ਗੁਰੂ ਦਾ ਬਾਣਾ ਸੀ, ਜਦੋਂ ਕਲਚਰ ਖੁੱਲ੍ਹੇ ਵਿੱਚ ਪੈ ਗਏ, ਵਿਕਾਰਾਂ ਦੇ ਵਿੱਚ ਰੁੜ ਗਏ, ਵੇਸ ਮਾਵਾਂ ਦੇ ਅੱਡਿਆਂ 'ਤੇ ਜਾਣ ਲੱਗ ਗਏ, ਕੱਛ ਆਦਿਕ ਹੈ ਪ੍ਰਤੱਛ ਰੀਤ ਭੀਤ ਛੋਰੀ ਅੱਛ। ਕਹਿੰਦੇ ਜਿਹੜੀ ਕੱਛ ਆਦਿਕ ਕਕਾਰ ਮਹਾਰਾਜ ਜਸਵਾਦ ਦੀ ਨਿਸ਼ਾਨੀ ਦਿੱਤੀ ਸੀ, ਤੇੜ ਕਸ਼ਾਇਰਾ ਉਹ ਵੀ ਪ੍ਰਤੱਛ ਮਰਜ਼ਾਦਾ ਛੱਡ ਦਿੱਤੀ, ਪਰਦੇ ਵਾਲੀ ਛੋਰੀ ਅੱਛ ਸੋਹਣੀ ਮਰਜ਼ਾਦਾ ਜਿਹੜੀ ਉਹ ਛੱਡ ਬੈਠੇ।
1: ਐਸ ਲੱਛ ਥਏ ਥੋੜੇ ਪਛਵਾਰੇ ਹੈ,
0: ਇਹੋ ਜਿਹੇ ਜਿਹੜੇ ਸੀ ਜਾਸਤ ਛੱਡ ਕੇ ਕਕੌਰ ਛੱਡ ਕੇ, ਅਤੇ ਬਹੁਤੇ ਹੋ ਗਏ ਸਿੱਖ ਆਮ ਮੁਹਾਰੇ ਖੁੱਲ੍ਹੇ, ਅਤੇ ਪਛ ਵਾਲੇ ਜਿਹੜੇ ਪੰਜ ਕਕਾਰਾਂ ਦੇ ਪੱਖ ਵਾਲੇ ਨੇ ਤਿਆਰ ਬਰ ਤਿਆਰ ਨੇ ਅਜੇ ਵੀ। ਚਾਰ ਬੱਜਰ ਕਰੈਤਾਂ ਦਾ ਤਿਆਗ ਕੀਤਾ, ਪੰਜ ਕਕਾਰੀ ਰਹਿਤ ਗੁਰੂ ਕਾ ਨਿਤ ਨੇਮ ਹੈ। ਉਹ ਜਿਹੜੇ ਬਹੁਤ ਥੋੜ੍ਹੇ ਰਹਿ ਗਏ ਨੇ ਸਿੱਖੀ ਦਾ ਪੱਖ ਰੱਖਣ ਵਾਸਤੇ, ਰੱਖਣ ਵਾਲੇ ਜਿਨ੍ਹਾਂ ਸਾਂਭ ਕੇ ਰੱਖਿਆ ਹੈ ਉਹ ਬਹੁਤ ਥੋੜ੍ਹੇ ਹਨ।
1: ਐ ਪੈ ਇਤਫਾਕ ਪੱਕ ਨਾਹੀਂ ਜਾ ਕੇ ਉੱਡੇ ਖਾਕ,
0: ਉਹ ਭਾਵੇਂ ਬਹੁਤ ਥੋੜ੍ਹੇ ਨੇ, ਥੋੜ੍ਹਿਆਂ ਵਿੱਚ ਵੀ ਇਤਫਾਕ ਨਹੀਂ ਹੈ। ਦੁੱਖ ਦੀ ਗੱਲ ਇਹ ਹੈ, ਕਵੀ ਜੀ ਲਿਖਦੇ ਨੇ ਐ ਪੈ ਇਤਫਾਕ ਪਾਕ ਨਾਹੀਂ, ਐ ਪਰ ਇਹ ਗੱਲ ਦੁੱਖਦਾਇਕ ਹੈ ਵੀ ਉਹਨਾਂ ਵਿੱਚ ਇਤਫਾਕ ਏਕਾ ਨਹੀਂ ਹੈ ਆਪਸ ਵਿੱਚ। ਸੋ ਏਕਾ ਨਹੀਂ ਹੈ, ਪਵਿੱਤਰ ਇਤਫਾਕ ਨਹੀਂ, ਜਾ ਤੇ ਉੱਡਾ ਖਾਕ, ਇਸ ਕਰਕੇ ਸਿੱਖੀ ਦੀ ਮਿੱਟੀ ਉੱਡ ਰਹੀ ਹੈ। ਉਹ ਵੀ ਆਪਸ ਵਿੱਚ ਦੁਆਏ ਸ਼ੀਰਖਾਂ ਝਗੜਿਆਂ ਵਿੱਚ ਪਏ ਹੋਏ ਨੇ, ਇਸ ਕਰਕੇ ਕੋਈ ਸੋਭਾ ਨਹੀਂ ਹੋ ਰਹੀ ਤੇ ਲਾਹਨਤਾਂ ਰੂਪੀ ਮਿੱਟੀ ਉੱਡ ਰਹੀ ਹੈ।
1: ਵਿਦਵਾਨੋ ਤੱਕ ਵਾਕ ਸੁਣ ਹੈ ਨ ਤਾਰੇ,
0: ਤੇ ਕੋਈ ਵਿਦਵਾਨ ਸ੍ਰੇਸ਼ਟ ਪੁਰਸ਼ਾਂ ਦਾ ਬਚਨ ਸੁਣ ਕੇ ਕੋਈ ਕਥਾ ਵਾਰਤਾ ਉਪਦੇਸ਼ ਨਾ ਕੋਈ ਸੁਣਦਾ ਅਤੇ ਨਾ ਧਾਰਨ ਕਰਦਾ ਹੈ, ਨਾ ਹੀ ਉਹਨੂੰ ਕੋਈ ਗ੍ਰਹਿਣ ਕਰਦਾ। ਪਹਿਲਾਂ ਤਾਂ ਸੁਣਦੇ ਹੀ ਨਹੀਂ, ਸੁਣ ਲੈਣ ਤਾਂ ਉਹ ਧਾਰਨ ਹੀ ਕਰਦੇ, ਕਹਿੰਦੇ ਕੀ ਲੈਣਾ ਐਵੇਂ ਹੀ ਠੀਕ। ਹਾਂ
1: ਚਾਹੇ ਸੀ ਉਤਨੀ ਕਰਨੀ ਸਿੱਖ ਸਿੰਘੀ ਰੀਤ ਹੋ ਕੀ,
0: ਚਾਹੀਦਾ ਸੀ ਕਹਿੰਦੇ ਉਨਤੀ ਕਰਾਉਣੀ ਉਹਨਾਂ ਨੂੰ, ਭਾਵੇਂ ਥੋੜ੍ਹੇ ਰਹਿ ਗਏ ਸੀ ਉਹ ਪਿੰਡਾਂ ਵਿੱਚ ਲੱਕ ਬੰਨ੍ਹ ਕੇ ਪ੍ਰਚਾਰ ਕਰਦੇ, ਕੁਰੀਤੀਆਂ ਤੋਂ ਵਰਜਦੇ, ਭਰਾਵੋ ਸਾਡਾ ਇਹ ਕਲਚਰ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲਵੋ, ਸੋ ਉਹਨਾਂ ਨੂੰ ਉੱਦਮ ਕਰਨਾ ਚਾਹੀਦਾ ਸੀ ਕਿ ਸਿੰਘ ਕਰੈਨੀ ਸਿੰਘੀ ਰੂਤ ਹੋਂ ਕੀ, ਸਿੰਘਾਂ ਦੀ ਰੀਤ ਮਰਜ਼ਾਦਾ ਨੂੰ ਵਧਾਉਣਾ ਚਾਹੀਦਾ ਸੀ, ਉਨਤੀ ਕਰਾਉਣੀ ਚਾਹੀਦੀ ਉਹਨਾਂ ਨੂੰ, ਫਰਜ਼ ਤਾਂ ਇਹ ਸੀ।
1: ਇੱਕ ਮਿੱਕ ਹੋਏ ਭੇਦ ਭਾਵ ਖੋਏ ਸਾਰੇ ਹੈ,
0: ਸਾਰੇ ਇੱਕ ਮਿੱਕ ਹੋ ਕੇ ਇਕੱਠੇ ਹੋ ਕੇ ਆਪਾਂ ਭੇਦ ਭਾਵ ਜਿਹੜੇ ਆਪਸ ਵਿੱਚ ਕੋਈ ਮਾੜੇ ਮੋਟੇ ਮਰਿਆਦਾ ਦੇ ਜਾਂ ਹੋਰ ਕੋਈ ਨੇ, ਸੋ ਭੇਦ ਭਾਵ ਉਹ ਸਾਰੇ ਖੋ ਦਈਏ ਮੇਟ ਕੇ, ਤੇ ਆਪਾਂ ਇਕੱਠੇ ਹੋ ਕੇ ਹੁਣ ਸਿੱਖੀ ਬਚਾ ਲਈਏ।
1: ਐਸੋ ਮੌਕਾ ਫੇਰ ਕਬ ਇਹ ਪਛਤਾਹੇ ਪਛੇ,
0: ਇਹੋ ਜਿਹਾ ਮੌਕਾ ਫੇਰਾਂ ਦੇ ਕਦੋਂ ਆਉਣਾ ਸੀ, ਫਿਰ ਤਾਂ ਪਿੱਛੋਂ ਜੇ ਮੌਕਾ ਹੁਣ ਨਾ ਸਾਂਭਿਆ ਗੁਰਸਿੱਖੋ, ਤੁਸੀਂ ਉਸ ਵੇਲੇ ਦੇ ਸਿੱਖਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਗਿਆਨੀ ਗਿਆਨ ਸਿੰਘ ਜੀ, ਫਿਰ ਇਹੋ ਜਿਹਾ ਮੌਕਾ ਨਹੀਂ ਆਵੇਗਾ, ਫਿਰ ਪਿੱਛੋਂ ਪਛਤਾਉਂਦੇ ਰਹਿ ਜਾਵੋਗੇ।
1: ਨਿਆਏ ਕਿਆਰੀ ਦਿਆਲੂ ਆਛੇ ਸਰਕਾਰ ਭਰੇ ਹੈ,
0: ਸੋ ਕਵੀ ਜੀ ਸਰਕਾਰ ਦੀ ਵਡਿਆਈ ਕਰਦੇ ਨੇ, ਕਿਉਂਕਿ ਸਰਕਾਰ ਦਾ ਜਿਹੜਾ ਕਾਨੂੰਨ ਹੈ, ਕਾਨੂੰਨ ਕਾਇਦਾ ਹੈ, ਉਹ ਬਹੁਤ ਠੀਕ ਹੈ ਕਿਸੇ ਹੱਦ ਤੱਕ। ਸੋ ਅੰਗਰੇਜ਼ੀ ਸਰਕਾਰ ਦਾ ਲੋਕਾਂ ਨੂੰ ਕੰਮ ਦਾ ਪੈਸਾ ਮਿਲਦਾ ਹੈ, ਕੰਮ ਕਾਰ ਕਰਨ ਵਾਲਿਆਂ ਨੂੰ ਮਿਹਨਤ ਦਾ ਫਲ ਮਿਲਦਾ ਪੂਰਾ, ਅਤੇ ਇਸ ਤਰੀਕੇ ਨਾਲ ਜਿਹੜਾ ਕੋਈ ਪੁਕਾਰ ਕਰਦਾ ਸੋ ਉਹਦੀ ਸੁਣੀ ਜਾਂਦੀ, ਸ਼ਿਕਾਇਤ ਸੁਣੀ ਜਾਂਦੀ ਹੈ, ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਕੀਤਾ ਜਾਂਦਾ ਹੈ। ਇਹ ਗੁਣ ਸੀ, ਨਿਆਂ ਦਿੰਦੇ ਸਨ, ਨਿਆਂ ਇਸ ਕਰਕੇ ਕਾਨੂੰਨ ਦੇ ਮੁਤਾਬਕ ਹਰ ਇੱਕ ਨੂੰ ਨਿਆਂ ਦਿੰਦੇ ਨੇ ਅੰਗਰੇਜ਼ ਸਰਕਾਰ। ਇਸ ਕਰਕੇ ਕਹਿੰਦੇ ਨਿਆਂਕਾਰੀ ਦਿਆਲੂ ਆਛੇ ਸਰਕਾਰ ਭਾਰੇ ਹੈ, ਨਿਆਂ ਦੇਣ ਵਾਲੀ ਦਿਆਲੂ ਬਹੁਤ ਭਾਰੀ ਸਰਕਾਰ ਹੈ, ਅਤੇ ਜੇ ਪ੍ਰਚਾਰ ਸਿੱਖੀ ਦਾ ਸੋਹਣਾ ਪ੍ਰਚਾਰ ਕਰਦੇ ਸੋ ਰਾਜ ਤਾਂ ਹੁਣ ਆਉਣਾ ਹੀ ਨਹੀਂ ਸੀ, ਇਸ ਕਰਕੇ ਸਰਕਾਰ ਦੇ ਖਿਲਾਫ਼ ਤਾਂ ਨਹੀਂ ਸਨ ਪਰ ਆਪਸ ਵਿੱਚ ਥਵਾਕ ਕਰਕੇ ਅਤੇ ਸਿੱਖੀ ਦਾ ਬੂਟਾ ਰੱਖ ਲੈਂਦੇ, ਭਟਕਿਆਂ ਹੋਇਆਂ ਨੂੰ ਪ੍ਰਚਾਰ ਕਰਦੇ, ਬਹੁਤ ਚੰਗਾ ਸਮਾਂ ਸੀ।
1: ਅਮਨ ਆਜ਼ਾਦੀ ਬੇਤ ਦਾਦੀ ਤੈ ਆਬਾਦੀ ਅਬ,
0: ਸੋ ਜਦੋਂ ਅਮਨ ਸੀ ਸਾਰਿਆਂ ਵਾਸਤੇ, ਅਮਨ ਸ਼ਾਂਤੀ ਆਜ਼ਾਦੀ ਸੀ, ਬੇਤ ਆਦੀ ਬਹੁਤ ਜ਼ਿਆਦਾ ਸੀ ਅਤੇ ਆਬਾਦੀ ਅਬ ਬਹੁਤ ਜ਼ਿਆਦਾ, ਆਬਾਦੀ ਵੀ ਵਧੀ ਸੀ ਜਦੋਂ ਕਿ, ਸੋ ਆਬਾਦੀ ਵਿੱਚ ਵੀ ਵਾਧਾ ਹੋਇਆ, ਜਦੋਂ ਚਾਰ ਪੈਸੇ ਹੋਣ ਲੱਗ ਗਏ, ਫਸਲਾਂ ਹੋਣ ਲੱਗ ਗਈਆਂ, ਪਾਣੀ ਆ ਗਿਆ, ਸੋ ਉਸ ਵੇਲੇ ਆਬਾਦੀ ਵੀ ਹੋਈ ਬਹੁਤ ਜ਼ਿਆਦਾ, ਕਹਿੰਦੇ ਵਧੀ ਹੈ।
1: ਸੁਖਤ ਬੇਹਾਦੀ ਦਾਇ ਸਮਾਂ ਪ੍ਰਭ ਆਨੂ ਹੈ,
0: ਬਹੁਤ ਜ਼ਿਆਦਾ ਸੁੱਖ ਨਾਲ ਜੀਵਨ ਨਿਰਵਾਹ ਹੁੰਦਾ ਹੈ, ਉਮਰ ਬਤੀਤ ਹੁੰਦੀ ਹੈ, ਦਾਇ ਸਮਾਂ ਪ੍ਰਭ ਸੁੱਖ ਦੇਣ ਵਾਲਾ, ਬਹੁਤ ਜ਼ਿਆਦਾ ਸੁੱਖ ਦੇਣ ਵਾਲਾ ਸਮਾਂ ਹੀ ਮਾਨੋ ਪ੍ਰਭੂ ਨੇ ਲਿਆਂਦਾ ਹੈ। ਸੋ ਆਮ ਜਨਤਾ ਵਾਸਤੇ ਸੁੱਖ ਦੇਣ ਵਾਲਾ ਉਹੀ ਸਮਾਂ ਹੁੰਦਾ ਜਦੋਂ ਚਾਰ ਪੈਸੇ ਆ ਜਾਣ, ਵਟਤ ਹੋਵੇ, ਕੋਈ ਮਾਇਆ ਕਰਕੇ ਪਦਾਰਥਾਂ ਕਰਕੇ ਤਰੱਕੀ ਹੋ ਜਾਵੇ, ਉਹ ਜ਼ਰੂਰ ਹੋਈ ਹੈ, ਨਹਿਰਾਂ ਨਿਕਲ ਗਈਆਂ, ਜ਼ਮੀਨ ਆਬਾਦ ਵੀਰਾਨ ਪਈ ਸੀ, ਸੋ ਇਸ ਕਰਕੇ ਅੰਨ ਅਨਾਜ ਵਾਧੂ ਹੋ ਗਿਆ, ਵਪਾਰ ਹੋਣ ਲੱਗ ਗਏ, ਇਹੋ ਜਿਹਾ ਕਹਿੰਦੇ ਸਮਾਂ ਸੁੱਖ ਦੇਣ ਵਾਲਾ ਪ੍ਰਭੂ ਨੇ ਲਿਆਂਦਾ ਮਨ।
1: ਇਹ ਜੋ ਪੰਥ ਖਾਲਸਾ ਮਿਸਲ ਸਾ ਅਰਜ ਮੇਰੀ,
0: ਇਹ ਜੋ ਇਹ ਪੰਥ ਖਾਲਸਾ ਬਹੁਤ ਭਾਰੀ, ਸੋ ਵਿਸਾਲ ਸਾ ਅਰਜ ਮੇਰੀ ਬਹੁਤ ਜ਼ਿਆਦਾ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ।
1: ਸੁਣ ਕੇ ਖਿਆਲ ਸਾ ਤ੍ਰਿਜੈ ਜਰ ਕਾਨੋ ਹੈ,
0: ਸੁਣ ਕੇ ਖਿਆਲ ਨਾਲ ਮੇਰੀ ਗੱਲ ਜਿਹੜੀ ਆਪਣੇ ਘਰ ਕੰਨ ਵਿੱਚ ਸੁਣ ਕੇ ਧਾਰਨ ਕਰ ਲਵੋ, ਇਹਨੂੰ ਇਹ ਤੇ ਅਸਰ ਕਰੋ।
1: ਚੋਰ ਪਰਮਾਦ ਬਾਦ ਤੈ ਵਿਵਾਦ ਸਰਕੇਲ,
0: ਛੱਡ ਕੇ ਆਪਸ ਵਿੱਚ ਪਰਮਾਦੀ ਆਲਸ ਨੂੰ ਛੱਡ ਕੇ ਬਾਦ ਵਿਵਾਦ ਆਪਸ ਵਿੱਚ ਝਗੜੇ, ਸ਼ਰ੍ਹਾਂ ਦੇ ਮਰਜ਼ਾਦਾ ਪਿੱਛੇ ਕੁ ਥੋੜ੍ਹਾ ਬਹੁਤਾ ਫਰਕ ਹੈ, ਉਹਨੂੰ ਛੱਡ ਕੇ ਭੇਦ ਭਾਵ ਨੂੰ ਖਤਮ ਕਰਕੇ।
1: ਮਰਜ਼ਾਦ ਪਹਿਲ ਸਹਿਲ ਮਨ ਠਾਨੋ ਹੈ,
0: ਸਾਰੇ ਜਾਣੇ ਪਹਿਲੀ ਮਰਜ਼ਾਦਾ ਸਤਿਗੁਰਾਂ ਨੇ ਜੋ ਦਿੱਤੀ ਹੈ ਉਹ ਆਪਣੇ ਭਟਕੇ ਹੋਏ ਭਰਾਵਾਂ ਕੋਲ ਜਾਓ, ਗ੍ਰਹਿਣ ਕਰਾਓ ਗੁਰਮੁਖ ਨਾਮ ਦਾ ਨਿਸ਼ਨਾਮ। ਪਹਿਲੇ ਤੋਂ ਜੋ ਮਰਜ਼ਾਦਾ ਗੁਰਸਿੱਖੀ ਦੀ ਉਹ ਕਹਿੰਦੇ ਧਾਰਨ ਕਰੋ, ਮਨ ਠਾਨੋ ਹੈ ਸੌਖੀ ਮਰਿਆਦਾ ਸਿੱਧਾ ਰਾਹ, ਉਹਨੂੰ ਮਨ ਵਿੱਚ ਧਾਰਨ ਕਰੋ ਆਪ ਅਤੇ ਦੂਜਿਆਂ ਨੂੰ ਪ੍ਰਚਾਰ ਕਰੋ।

0: ਸੋ ਲੋੜਵੰਦ ਹੋ ਕੇ ਅਤੇ ਤੁਹਾਡੇ ਪੰਥ ਦੇ ਅੱਗੇ ਆਪਣੀ ਅਰਦਾਸ ਮੈਂ ਬੇਨਤੀ ਕੀਤੀ ਹੈ। ਮੇਰਾ ਫਰਜ਼ ਵੀ ਹੈ ਪ੍ਰਚਾਰਕ ਹੋਣ ਦੇ ਮਾਰੇ ਸੋ ਨਾਤੇ, ਪ੍ਰਚਾਰਕ ਹੋਣ ਦੇ ਨਾਤੇ ਤੇ ਮੈਂ ਆਪਣਾ ਫਰਜ਼ ਵੀ ਸਮਝਿਆ ਹੈ।
1: ਮਰਜ਼ੀ ਤੇਹਾਰੀ ਅੱਗੇ ਮਾਨੋ ਨਾਹੀ ਮਾਨੋ ਹੈ,
0: ਤੁਹਾਡੇ ਅੱਗੇ ਅਰਦਾਸ ਹੈ ਫਰਜ਼ ਜਾਣ ਕੇ ਤੇ ਮੈਂ ਲੋੜਵੰਦ ਹਾਂ ਕਿ ਮੇਰੇ ਗੁਰੂ ਦਾ ਪੰਥ ਜਿਹੜਾ ਚੜ੍ਹਦੀ ਕਲਾ ਵਿੱਚ ਦਿਸੇ। ਇਹ ਮੇਰੀ ਖਾਹਿਸ਼ ਹੈ, ਤਮੰਨਾ ਹੈ। ਮੈਂ ਤੇ ਤੁਹਾਡੇ ਅੱਗੇ ਅਰਜ਼ੀ ਕਰ ਸਕਦਾ ਹਾਂ, ਅੱਗੇ ਤੁਹਾਡੇ ਪਾਸੇ ਆ ਵੀ ਅੱਗੇ ਮਰਜ਼ੀ ਤਿਹਾਰੀ ਅੱਗੇ ਅੱਗੇ ਤੁਹਾਡੀ ਮਰਜ਼ੀ ਮੰਨਣੀ ਹੈ ਜਾਂ ਨਹੀਂ ਮੰਨਣੀ ਹੈ।
1: ਰੀਤ ਸਰ ਧਰਨ ਕੀ ਪੂਰ ਤਨ ਵਰਨ ਕੀ,
0: ਜ਼ੋਰ ਤਾਂ ਮੇਰਾ ਤੁਹਾਡੇ ਅੱਗੇ ਕੋਈ ਨਹੀਂ। ਸਿਆਣਾ ਬੰਦਾ ਇਹੋ ਹੀ ਸਲਾਹ ਦਿੰਦਾ ਹੁੰਦਾ ਹੈ, ਰੀਤ ਸਰਦਾਰਨ ਕੀ ਭੂਰ ਧਨ ਵਾਰਨ ਕੀ, ਜਿਹੜੀ ਰੀਤ ਮਰਜ਼ਾਦਾ ਹੀ ਸਰਦਾਰਾਂ ਦੀ ਬਹੁਤੇ ਧਨ ਵਾਲਿਆਂ ਦੀ।
1: ਔਰ ਸਿੰਘ ਸਾਰਨ ਉਚਾਰਨ ਜੇ ਉਹ ਕੀਨ ਹੈ,
0: ਹੋਰ ਸਾਰੇ ਸਿੰਘਾਂ ਦੀ ਜਿਵੇਂ ਸੀ ਜਿੱਦਾਂ ਦਾ ਫਰਕ ਪਿਆ ਆਪਸ ਵਿੱਚ ਬਹੁਤ ਥੋੜਿਆਂ ਦਾ ਵੀ, ਉਹ ਸਾਰੀ ਕਹਿੰਦੇ ਮੈਂ ਇੱਥੇ ਲਿਖਣਾ ਕੀਤੀ ਕਹੀ ਹੈ।
1: ਪੰਥ ਕੇ ਜੋ ਕਾਰਵਾਰੀ ਅਰਜੈ ਗੁਜ਼ਾਰੀ,
0: ਜਿਹੜੇ ਪੰਥ ਦੇ ਸੋ ਪ੍ਰਬੰਧਕ ਹਨ ਨਾ, ਹੁਣ ਅੱਗੇ ਲਿਖਦੇ ਨੇ ਕਾਰਜਾਰੀ ਪ੍ਰਬੰਧਕ ਜਿਹੜੇ ਨੇ ਗੁਰਦੁਆਰਿਆਂ ਦਾ ਪ੍ਰਬੰਧਕ ਚਲਾਉਣ ਵਾਲੇ ਤੇ ਅਰਜੈ ਗੁਜ਼ਾਰੀ ਅਰਜ ਕਰਨ ਵਾਲੇ ਮੇਵੜੇ ਅਰਦਾਸੀਏ ਜੋ ਹਨ,
1: ਆਪੇ ਮੁਖੀ ਇਹ ਭਾਰੀ ਉਹ ਪੁਜਾਰੀ ਚਾਰੀ ਪੀਨ ਹੈ,
0: ਜਿਹੜੇ ਸਾਰੇ ਮੁਖੀ ਥਾਪੇ ਹੋਏ ਨੇ ਗੁਰੂ ਸਥਾਨਾਂ ਦੇ, ਉਹ ਸਿੰਘ ਸਾਹਿਬ ਨੇ ਭਾਰੀ ਉਹ ਪੁਜਾਰੀ ਵੱਡੇ ਨੇ ਜਿਹੜੇ ਜਿਵੇਂ ਸਿੰਘ ਸਾਹਿਬ ਹੁੰਦੇ ਨੇ, ਚਾਰੀ ਪੀਨ ਹੈ ਬਹੁਤ ਵੱਡੇ ਜੀਵਨ ਵਾਲੇ ਜੋ ਤਕੜੇ ਹਨ।
1: ਐਸੋ ਅਬ ਤਿੰਨ ਕੀ ਕਥੋ ਹੈ ਜਰਾ ਕੂਰ ਨਾ ਹੋ,
0: ਉਸੇ ਤਰ੍ਹਾਂ ਹੀ ਹੁਣ ਉਹਨਾਂ ਦੀ ਕਥਾ ਮੈਂ ਕਹਿੰਦਾ ਹਾਂ ਜਰਾ, ਸੋ ਹੁਣ ਅੱਗੇ ਉਹਨਾਂ ਦੀ ਕਥਾ ਕਹਿੰਦਾ ਵਾਂ, ਥੋੜ੍ਹਾ ਜਿੰਨਾ ਵੀ ਝੂਠ ਨਹੀਂ ਕਹਾਂਗਾ, ਜੋ ਮੈਂ ਵੇਖ ਰਿਹਾ ਉਹੀ ਕਹਾਂਗਾ।
1: ਪਿਛਲੇ ਤੈ ਅਬ ਕੇ ਜਯੋ ਭਏ ਲਿਹੋ ਚੀਨ ਹੈ,
0: ਪਿਛਲੇ ਪੁਜਾਰੀ ਸਿੰਘ ਸਾਹਿਬ ਅਰਦਾਸੀਏ ਮੇਵੜੇ ਅਤੇ ਹੁਣ ਦੇ ਜੋ ਮੈਂ ਵੇਖਦਾ ਹੈ, ਕਹਿੰਦੇ ਉਸ ਬਦਲੇ ਜ਼ਮਾਨੇ ਦੇ ਜਿਵੇਂ ਹੋਏ ਜਿੰਨਾ ਕੁ ਫਰਕ ਹੈ ਉਹ ਸੁਣਨਾ ਕਰੋ।
1: ਪਹਿਲੇ ਤੇ ਸਿੰਘ ਪੂਜਾ ਲੇਵਤੇ ਨਾ ਇੱਕ ਕੂਜਾ,
0: ਪਹਿਲੇ ਜਿਹੜੇ ਸਿੰਘ ਸੀ ਤਾਂ ਉਹ ਤਾਂ ਕਹਿੰਦੇ ਪੂਜਾ ਦੇ ਧਨ ਵਿੱਚੋਂ ਜਿਹੜਾ ਭੇਟਾ ਚੜਾਵਾ ਚੜਿਆ ਹੋਇਆ ਨਾ ਗੁਰੂ ਦੇ ਦਰ 'ਤੇ ਜਾਂ ਹੋਰ ਤਰ੍ਹਾਂ ਦਾ, ਸੋ ਜਿਹੜਾ ਗੁਰੂ ਦੇ ਅਰਥ ਆਵੇ, ਪਹਿਲੇ ਤੋਂ ਸਿੰਘ ਪੂਜਾ ਲੇਵਤੇ ਨਾ ਇੱਕ ਕੂਜਾ, ਪਹਿਲੇ ਤਾਂ ਐਸੇ ਪੁਜਾਰੀ ਸਿੰਘ ਸਨ ਵੀ ਉਹ ਇੱਕ ਵੀ ਕੂਜਾ ਮਿਸਰੀ ਦਾ ਠੂਠਾ ਇੱਕ ਵੀ ਨਹੀਂ ਲੈਂਦੇ ਸੀ, ਜਾਂ ਸਮੱਗਰੀ ਵਿੱਚੋਂ ਵੀ ਮਿਸਰੀ ਵਿੱਚੋਂ ਕੂਜਾ ਆਦਿਕ ਵੀ ਤੱਕ ਇੱਕ ਵੀ ਗ੍ਰਹਿਣ ਨਹੀਂ ਕਰਦੇ ਸਨ।
1: ਗੁਰੂ ਕਾ ਬਚਨ ਹੂਜਾ ਮਨ ਦੇ ਡਲੀਨ ਹੈ,
0: ਜੋ ਪੰਥ ਵਾਲੀ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੂਜਾ ਹੋਇਆ ਸੀ ਅਨੰਦਪੁਰ ਸਾਹਿਬ ਵਿੱਚ ਵੀ ਗੁਰੂ ਦਾ ਬਚਨ ਹੋਇਆ, ਇਉਂ ਆਉਂਦੇ ਸੀ ਅਤੇ ਉਹਨੂੰ ਪੱਕਾ ਕਰਕੇ ਮੰਨਣਾ ਕੀਤਾ ਉਹਨਾਂ ਨੇ, ਪੂਜਾ ਦਾ ਧਨ ਨਹੀਂ ਗ੍ਰਹਿਣ ਕੀਤਾ ਖਾਧਾ।
1: ਦੌੜ ਜਬੈ ਬੇਹੱਦ ਡਾਰੀ ਗੁਰ ਨਦੀ ਮਦ,
0: ਕਿਉਂ ਉਹ ਬਚਨ ਕਦੋਂ ਕੀਤਾ ਸੀ ਉਹ ਦੱਸਦੇ ਨੇ ਹੁਣ ਕਵੀ ਜੀ, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਸਮਾਂ ਆਇਆ ਸੀ, ਘੇਰਾ ਪੱਕਾ ਸੀ, ਦਿਸ ਗਿਆ ਸੀ ਮਹਾਰਾਜ ਜੀ ਨੂੰ ਵੀ ਹੁਣ ਸ਼ਹੀਦੀਆਂ ਹੋ ਜਾਣੀਆਂ ਨੇ ਅਤੇ ਇਹਨਾਂ ਦਾ ਕਬਜ਼ਾ ਹੋ ਜਾਣਾ ਕਿਲ੍ਹੇ ਦੇ ਉੱਪਰ, ਸੋ ਅੰਦਰ ਆ ਕੇ ਸਾਰਾ ਕੁਝ ਦੌਲਤ ਪਹਾੜੀ ਲੈ ਜਾਣ, ਉਸ ਤੋਂ ਪਹਿਲਾਂ ਹੀ ਸਤਿਗੁਰਾਂ ਨੇ ਉਹਨੂੰ ਸਮੇਟਣਾ ਚਾਹਿਆ, ਤਾਂ ਉਸ ਵੇਲੇ ਸਾਧ ਸੰਗਤ ਜੀ ਵਗਦਾ ਸਤਲੁਜ ਦਰਿਆ ਅਨੰਦਪੁਰ ਸਾਹਿਬ ਦੇ ਕੋਲ, ਜਦੋਂ ਆਪਾਂ ਨਿਕਲਦੇ ਹਾਂ ਅਨੰਦਪੁਰ ਸਾਹਿਬ ਤੋਂ ਸਤਲੁਜ ਦਰਿਆ ਆਉਂਦਾ ਹੈ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੇ ਵਿਚਕਾਰ, ਸੱਚੇ ਪਾਤਸ਼ਾਹ ਜੀ ਨੇ ਸਾਰੀ ਪੂਜਾ ਜਿਹੜੀ ਸੀ ਪੰਡਾਂ ਦੀਆਂ ਪੰਡਾਂ ਬਣ ਕੇ ਜੋ ਵੀ ਚੜਾਵਾ ਚੜ੍ਹੇ ਸੋਨਾ ਚਾਂਦੀ ਰੁਪਈਏ ਕਰੋੜਾਂ ਦਾ ਧਨ ਜਿਹੜਾ ਸੀ ਸਾਰੀ ਉਹ ਦੌਲਤ ਜਬੈ ਬੇਹੱਦ ਡਾਰੀ ਗੁਰ ਨਦੀ ਮੱਦ, ਬੇਹੱਦ ਬੇਅੰਤ ਦੌਲਤ ਜਿਹੜੀ ਗੁਰੂ ਸਾਹਿਬ ਨੇ ਨਦੀ ਦੇ ਵਿਚਕਾਰ ਸਤਲੁਜ ਦੇ ਸੁੱਟ ਦਿੱਤੀ ਸੀ।
1: ਮਾਤ ਜੀ ਕਹਿਓ ਥਾ ਤਦ ਗੁਰੂ ਪ੍ਰਤ ਐਸ ਹੀ,
0: ਉਸ ਵੇਲੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਜਦੋਂ ਮਾਇਆ ਸੁਟਵਾ ਰਹੇ ਸਨ ਪੰਡਾਂ ਦੀਆਂ ਪੰਡਾਂ ਅੱਧੀ ਰਾਤੋਂ, ਸੱਚੇ ਪਾਤਸ਼ਾਹ ਅਤੇ ਉਸ ਵੇਲੇ ਗੁਰੂ ਸਾਹਿਬ ਨੂੰ ਰੋਕਣ ਲੱਗੇ। ਮਾਤਾ ਜੀ ਰੋਕ ਕੇ ਕਹਿਣ ਲੱਗੇ,
1: ਬਿਰਥਾ ਕਾਹੇ ਸੁੱਟੋ ਸਿੱਖਣ ਕੋ ਕਯੋ ਨਾ ਦਹਿ।
0: ਸੋ ਬਿਰਥਾ ਕਾਹੇ ਸੁੱਟੈ ਹੋ ਸਿੱਖਣ ਕੋ ਕਿਉਂ ਨਾ ਦਹਿ ਹੋ। ਮਾਤਾ ਜੀ ਕਹਿਣ ਲੱਗੇ ਵੀ ਬਿਰਥਾ ਐਵੇਂ ਖਾਲੀ ਕਾਹਦੇ ਵਾਸਤੇ ਸੁਟਾਈ ਜਾਂਦੇ ਦਰਿਆ ਵਿੱਚ, ਕਿਉਂ ਰੋੜੀ ਜਾਂਦੇ, ਕਿਹਦੇ ਕੰਮ ਆ ਉੱਥੇ? ਇਹ ਸਿੱਖਾਂ ਨੂੰ ਕਿਉਂ ਨਹੀਂ ਤੁਸੀਂ ਦੇ ਦਿੰਦੇ? ਇਹਨਾਂ ਦੇ ਘਰ ਕਿਉਂ ਨਹੀਂ ਭਰ ਦਿੰਦੇ ਇਹਨਾਂ ਦੀਆਂ ਜੇਬਾਂ?
1: ਅਜਕ ਲੜੈ ਹੋ ਤੇ ਖੜੈ ਹੋ ਘਰ ਮੈਂ ਸਹੀ।
0: ਵੇਖੋ ਇਹਨਾਂ ਨੂੰ ਕਿੰਨਾ ਜ਼ਿਆਦਾ ਤੁਸੀਂ ਲੜਾਉਂਦੇ ਹੋ। ਆਏ ਦਿਨ ਜੰਗ ਪਿਆ ਰਹਿੰਦਾ ਵਾ, ਰੁੱਖੀ ਮੇਸੀ ਖਾ ਕੇ ਗੁਜ਼ਾਰਾ ਕਰਦੇ ਨੇ, ਅੰਨ ਵੀ ਮੁੱਕ ਗਿਆ, ਇਕੱਲਾ ਪੈਸਾ ਹੀ ਰਹਿ ਗਿਆ। ਸੋ ਇਸ ਕਰਕੇ ਅਧਿਕ ਲੜੈ ਹੋ ਤੋ ਰੱਖਿਆ ਉਹ ਘਰ ਮੈਂ ਸਹੀ। ਜੇ ਬਹੁਤਾ ਲੜਾਉਂਦੇ ਹੋ, ਕਿੰਨੇ ਜਦੋਂ ਦੇ ਆਏ ਲੜੀ ਜਾਂਦੇ ਨੇ ਜ਼ਖਮੀ ਹੋਈ, ਕਿਉਂ ਨਹੀਂ ਇਹਨਾਂ ਦੇ ਘਰਾਂ ਵਿੱਚ ਰੱਖ ਦਿੰਦੇ ਪੂਜਾ? ਇਹਨਾਂ ਨੂੰ ਦੇ ਦਿੰਦੇ ਉੱਥੇ, ਘਲਾ ਦਿਓ ਇਹ ਮਾਇਆ, ਇਹਨਾਂ ਨੂੰ ਦੇ ਦਿਓ ਠੀਕ ਆ ਰੋੜਨ ਦੀ ਬਜਾਏ।
1: ਬੋਲੇ ਗੁਰੂ ਤਬ ਐਸੇ ਮੇਹੋ ਪੂਤ ਤੇਰੋ ਜੈਸੇ।
0: ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਤੋਂ ਸੁਣ ਕੇ, ਮਾਤਾ ਗੁਜਰੀ ਜੀ, ਮਾਤਾ ਜੀ ਸੁਣੋ, ਜਿਸ ਤਰ੍ਹਾਂ ਮੈਂ ਤੁਹਾਡਾ ਪੁੱਤਰ ਹਾਂ, ਸੇਮ ਕਿ ਮੈਂ ਤੁਹਾਡਾ ਸਾਹਿਬਜ਼ਾਦਾ, ਤੁਸੀਂ ਮੇਰੇ ਮਾਤਾ ਜੀ ਹੋ।
1: ਇਸ ਨਾਇਸ ਕੈਸੇ ਮੈਂ ਨਾ ਦਿਓ ਤੈਸ ਹੀ।
0: ਪੂਤ ਤੇਰੋ ਜੈਸੇ, ਇਸੇ ਤਰ੍ਹਾਂ ਹੀ ਬਿਸ ਨਾਏ ਦਹਿ ਸਕਾਂ ਸੇ ਮੈਂ ਨਾ ਦਹਿਹੋਂ ਤੈਸ ਹੀ। ਇਹ ਮੇਰੇ ਨਾਦੀ ਪੁੱਤਰ ਨੇ, ਸਿੰਘ ਜਿਹੜੇ ਨੇ ਖਾਲਸਾ ਪੰਥ ਸਿੱਖ, ਉਵੇਂ ਹੀ ਮੈਂ ਇਹਨਾਂ ਦਾ, ਇਹ ਮੇਰੇ ਪੁੱਤਰ ਨੇ, ਜਿਵੇਂ ਤੁਸੀਂ ਮੈਨੂੰ ਕਿਸੇ ਤਰ੍ਹਾਂ ਵੀ ਜ਼ਹਿਰ ਨਹੀਂ ਨਾ ਦੇ ਸਕਦੇ, ਮਾਂ ਜ਼ਹਿਰ ਨਹੀਂ ਦੇ ਸਕਦੇ ਆਪਣੇ ਪੁੱਤ ਨੂੰ। ਸੋ ਬਿਸ ਨਾ ਹੀ ਦੇ ਸਕਾਂ ਸੇ ਮੈਂ ਨਾ ਦੇ ਹੋ ਤੈਸ, ਜਿਵੇਂ ਤੁਸੀਂ ਮੈਨੂੰ ਜ਼ਹਿਰ ਖਵਾ ਨਹੀਂ ਸਕਦੇ ਕਦੇ ਵੀ, ਮੇਰਾ ਨੁਕਸਾਨ ਹੋਵੇ, ਇਸੇ ਤਰ੍ਹਾਂ ਮੈਂ ਇਹਨਾਂ ਨੂੰ ਕਦੇ, ਇਹ ਜ਼ਹਿਰ ਦੀ ਨਿਆਈ ਹੈ, ਦੁਖਦਾਇਕ ਪੂਜਾ ਜਿਹੜੀ ਹੈ, ਦੁੱਖ ਦੇਣ ਵਾਲਾ ਜ਼ਹਿਰ ਹੈ, ਮੈਂ ਵੀ ਕਦੇ ਆਪਣੇ ਪੁੱਤਰਾਂ ਨੂੰ, ਨਾਦੀ ਪੁੱਤਰਾਂ ਨੂੰ, ਪੰਥ ਖਾਲਸੇ ਨੂੰ ਨਹੀਂ ਖਵਾ ਕੇ ਨੁਕਸਾਨ ਕਰ ਸਕਦਾ।
1: ਕਹਿਰ ਜ਼ਹਿਰ ਪੂਜਾ ਆਹੇ ਮਿਸਰੀ ਕਾ ਕੂਜਾ।
0: ਇਹ ਜਿਹੜੀ ਹੈ ਨਾ ਪੂਜਾ, ਇਹ ਦੁੱਖਦਾਇਕ ਜ਼ਹਿਰ ਦੀ ਨਿਆਈ, ਜਿਵੇਂ ਜ਼ਹਿਰ ਅੰਦਰ ਸਾੜ ਦਿੰਦੀ ਹੈ, ਦੁੱਖ ਦੇਣ ਵਾਲੀ ਜ਼ਹਿਰ ਦੀ ਨਿਆਈ ਹੈ। ਇੱਕ ਮਿਸਰੀ ਤਾਂ ਕਾ ਕੂਜਾ, ਇੱਕ ਮਿਸਰੀ ਦਾ ਠੂਠਾ ਵੀ ਚੜਿਆ ਹੋਇਆ ਮੂਹਰੇ, ਜਿਹੜਾ ਪੂਜਾ ਆਦਿਕ ਵੀ
1: ਪੰਥ ਮਮ ਪੂਤ ਦੂਜਾ ਉਹ ਸਪੂਤ ਹੈ ਸਹੀ।
0: ਮਾਤਾ ਜੀ ਮੇਰਾ ਪੰਥ ਜਿਹੜਾ ਦੂਜਾ ਪੁੱਤਰ ਹੈ, ਇੱਕ ਤਾਂ ਬਿੰਦੀ ਪੁੱਤਰ ਨੇ ਨਾ ਮੇਰੇ ਸਾਹਿਬਜ਼ਾਦੇ ਚਾਰ ਜਿਹੜੇ ਨੇ, ਅਤੇ ਦੂਜਾ ਨਾਦੀ ਪੁੱਤਰ ਹੈ, ਮੇਰਾ ਪੰਥ ਉਪਦੇਸ਼ ਤੋਂ ਪੈਦਾ ਹੋਇਆ, ਖੰਡੇ ਦੀ ਧਾਰ 'ਚੋਂ ਸਾਜਿਆ ਹੋਇਆ, ਸਜਾਇਆ ਹੋਇਆ। ਸੋ ਇਹ ਦੂਜਾ ਪੁੱਤਰ ਆ ਅਤੇ ਸਪੂਤ ਹੈ ਸਹੀ, ਇਹ ਮੇਰਾ ਸ੍ਰੇਸ਼ਟ ਪੁੱਤਰ ਆ, ਸੂਰਬੀਰ ਹੈ, ਠੀਕ ਮੈਂ ਇਹਨੂੰ ਸੂਰਬੀਰ ਬਣਾਇਆ ਹੈ।
1: ਪੀਰਨ ਫਕੀਰਨ ਦਿਜਨ ਕਾ ਹੈ ਕੰਮ ਇਹ।
0: ਇਹ ਪੂਜਾ ਦਾ ਚੜ੍ਹਾਇਆ ਆਇਆ ਮੰਦਰਾਂ ਵਿੱਚੋਂ, ਹੋਰ ਥਾਵਾਂ ਤੋਂ, ਪੀਰਾਂ ਦੀਆਂ ਜਗ੍ਹਾ ਤੋਂ ਖਾਣਾ ਵਰਤਣਾ ਰੱਜ ਕੇ, ਪੀਰਨ ਫਕੀਰ ਦਿਜਨ, ਪੀਰਾਂ ਫਕੀਰਾਂ ਦਾ, ਮੁਸਲਮਾਨਾਂ ਦੇ ਪੀਰਾਂ ਦਾ, ਫਕੀਰਾਂ ਦਾ, ਬ੍ਰਾਹਮਣਾਂ ਦਾ ਕੰਮ ਹੈ ਇਹ।
1: ਪੰਥ ਮਮ ਛਤਰੀ ਭਰਨ ਸਿੰਘ ਸਾਰੇ ਹੈ।
0: ਤੇ ਮੈਂ ਤਾਂ ਛਤਰੀ ਪੰਥ ਸਾਜਿਆ ਹੈ, ਸੰਤ ਛਪਾਹੀ ਪੰਥ ਸਾਜਿਆ ਹੈ, ਧਰਮ ਦੀ ਰੱਖਿਆ ਕਰਨ ਵਾਲਾ ਸੂਰਬੀਰ ਸਾਜਿਆ ਹੈ, ਇਸ ਕਰਕੇ ਪੰਥ ਮਮ ਛਤਰੀ, ਮੇਰਾ ਛਤਰੀ ਪੰਥ ਹੈ। ਛਤਰੀ ਕੋ ਪੂਤ ਹੋਂ ਬਾਹਮਣ ਕੋ ਨਾਹੇ, ਮੈਂ ਖੁਦ ਵੀ ਛਤਰੀ ਹਾਂ। ਵਰਨ ਸਿੰਘ ਸਾਰੇ ਸਿੰਘਾਂ ਦਾ ਵਰਨ ਜਿਹੜਾ ਹੈ ਇਹ ਛਤਰੀ ਹੈ, ਮੇਰੇ ਸਾਰੇ ਸਿੰਘ ਛਤਰੀ ਪੰਥ ਹਨ।
1: ਇਹ ਪੂਜਾ ਖਹਿ ਜਬ ਇਨ ਜਹਿ ਤਬ।
0: ਜਦੋਂ ਇਹ ਪੂਜਾ ਦਾ ਧਾਨ ਖਾ ਲੈਣਗੇ ਨਾ, ਤਾਂ ਫੇਰ ਤੇਜ ਇਨ ਜਹਿ ਤਬ, ਜਿਹੜਾ ਤੇਜ ਪ੍ਰਤਾਪ ਇਹਨਾਂ ਦਾ ਵੀਰ ਆਸਾ, ਜਿਹੜਾ ਪੰਥ ਦੇ ਉਲਟ ਕੋਈ ਗੱਲ ਸਹਿਣ ਨਹੀਂ ਕਰਨੀ, ਜ਼ੁਲਮ ਦਾ ਨਾਸ਼ ਕਰਨਾ, ਸ਼ਸਤਰ ਚੁੱਕ ਕੇ ਖੜੋ ਜਾਣਾ, ਜੋ ਮਰਜ਼ੀ ਹੋ ਜੇ, ਇਹ ਜਿਹੜਾ ਛਤਰੀ ਦਾ ਕਰਮ ਹੈ, ਲੜਾਕੀ ਕੌਮ ਹੈ, ਸਾਜੀ ਹੈ, ਇਹ ਤੇਜ ਤਪ ਜਿਹੜਾ ਇਹ ਸਾਰਾ ਖਤਮ ਹੋ ਜਾਵੇਗਾ ਫਿਰ।
1: ਤਾਂ ਤੇ ਮੈਂ ਨਾ ਦਹਿ ਅਬ ਮਤ ਵਿਧੀ ਧਾਰੇ ਹੈ।
0: ਤਾਂ ਤੇ ਇਸ ਕਰਕੇ ਮੈਂ ਨਹੀਂ ਇਹਨਾਂ ਨੂੰ ਪੂਜਾ ਦਾ ਧਾਨ ਦੇਵਾਂਗਾ, ਇਹ ਮੈਂ ਸਾਰਾ ਸੁਟਾ ਕੇ ਹੀ ਸਾਹ ਲਵਾਂਗਾ ਸਤਲੁਜ ਦਰਿਆ ਵਿੱਚ ਰੋੜ ਕੇ, ਤਾਂ ਤਾਂ ਮੈਂ ਨਾ ਦੈ ਹੂੰ ਅਬ, ਮੈਂ ਨਹੀਂ ਦੇਵਾਂਗਾ ਇਸ ਵੇਲੇ ਮਾਤਾ ਜੀ ਇਹਨਾਂ ਨੂੰ ਇੱਕ ਵੀ ਕਣਕਾ ਇਹਦੇ ਵਿੱਚੋਂ। ਮਤ ਵਿਧੀ ਧਾਰੇ ਹੈ, ਇਹ ਮਤ ਵਿੱਚ ਵਿਧੀ ਵਿਧਾਨ ਧਾਰਨ ਕੀਤਾ, ਇਹ ਮੈਂ ਸੋਚ ਰੱਖੀ ਹੈ ਮੇਰਾ ਪੰਥ ਕਮਜ਼ੋਰ ਨਾ ਹੋ ਜਾਵੇ।
1: ਭਸਮ ਕਰੰਤ ਅਗ ਤੇਜ ਜਯੋ ਹੋਤੀ ਜਗ,
0: ਜਿਵੇਂ ਜਗ ਸੋ ਕਰਨ ਵੇਲੇ ਅਤੇ ਜੱਗ ਮੱਚਦੀ ਹੈ ਅਤੇ ਸਮੱਗਰੀ ਨੂੰ ਆਹੂਤੀ ਨੂੰ ਭਸਮ ਕਰੀ ਜਾਂਦੀ ਹੈ।
1: ਪੂਜਾ ਤਿਉ ਪਚ ਹੈ ਤਗ ਜਪੀ ਤਪੀ ਭਾਰੇ ਹੈ, ਇਹ
0: ਪੂਜਾ ਦਾ ਧਨ ਹਰੇਕ ਨੂੰ ਨਹੀਂ ਪਚ ਸਕਦਾ। ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਜਿਹੜੇ ਤਗ ਤੱਤ ਬੇਤੇ ਆ, ਗਿਆਨਵਾਨ ਸਵਾਸ ਸਵਾਸ ਨਾਮ ਜਪਣ ਵਾਲੇ ਭਾਰੇ ਜਪੀ ਤਪੀ ਨੇ ਨਾ, ਉਹ ਹੀ ਇਹਨੂੰ ਭਸਮ ਕਰ ਸਕਦੇ ਨੇ, ਇਹਨੂੰ ਹਜ਼ਮ ਕਰ ਸਕਦੇ ਨੇ। ਸੋ ਜਿਵੇਂ ਸਮੱਗਰੀ ਨੂੰ ਜੱਗ ਦੀ ਹਵਨ ਦੀ ਅੱਗ ਸਾਰੀ ਨੂੰ ਭਸਮ ਕਰ ਲੈਂਦੀ ਹੈ, ਇਵੇਂ ਉਹੀ ਇਹਨੂੰ ਹਜ਼ਮ ਕਰ ਸਕਦੇ ਨੇ ਜਿਹੜੇ ਨਾਮ ਜਪੀਏ, ਨਾਮ ਦੇ ਰਸੀਏ, ਮਹਾਂਪੁਰਸ਼ ਹੋਣਗੇ, ਤਿਆਗੀ ਵਿਰਾਗੀ ਹੋਣਗੇ।
1: ਹੁਕਮ ਗੁਰੂ ਕਾ ਹੈ ਜਾਹੀ ਦੇ ਧਾਰ ਰੱਖੇ ਉਹ ਥਾਹੀ,
0: ਜੋ ਗੁਰੂ ਕਾ ਹੁਕਮ ਸੀ, ਹੁਕਮ ਗੁਰੂ ਕਾ ਜਾਹੀ, ਇਹ ਸੀ ਗੁਰੂ ਦਾ ਹੁਕਮ, ਅਤੇ ਪਹਿਲੇ ਪੁਰਾਣਿਆਂ ਨੇ ਤਾਂ ਗਿਆਨੀ ਗਿਆਨ ਸਿੰਘ ਜੀ ਦਿੜ ਧਾਰ ਰੱਖਿਓ ਥਾਹੀ, ਉਹਨਾਂ ਨੇ ਤਾਂ ਪੱਕਾ ਇਹ ਪੱਲੇ ਬੰਨ ਕੇ ਰੱਖਿਆ ਹੋਇਆ ਸੀ ਵੀ ਪੂਜਾ ਦਾ ਧਾਨ ਨਹੀਂ ਖਾਣਾ ਹੈ।
1: ਪੂਜਾ ਕਬ ਹੀ ਨਾ ਚਾਹੀ ਸਿੰਘਨ ਪਿਛਾਰੇ ਹੈ,
0: ਸੋ ਕਦੇ ਵੀ ਪਿਛਲੇ ਸਿੰਘਾਂ ਨੇ ਪੂਜਾ ਜਿਹੜੀ ਹੈ ਉਹ ਇਕੱਠੀ ਕਰਨੀ ਆਪਣੇ ਵਾਸਤੇ ਨਿਰੀਪੁਰੀ ਵਰਤਣੀ ਖਾਣੀ ਉਹ ਨਹੀਂ ਕਦੇ ਵੀ ਚਾਹੀ ਸੀ, ਇਹ ਗ੍ਰਹਿਣ ਨਹੀਂ ਕੀਤੀ ਸੀ।
1: ਸੇਵਾ ਗੁਰਦੁਆਰ ਕੀ ਕਮਾਤੇ ਨੌਕਰੀ ਲਹਾਤੇ,
0: ਤੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਸੀ। ਹੁਣ ਸਵਾਲ ਇੱਥੇ ਆ ਗਿਆ ਜੀ, ਆਪਾਂ ਕਹੀਏ ਵੀ ਸਾਰਾ ਕੁਝ ਪੂਜਾ ਵਾ, ਹੁਣ ਗਿਆਨੀ ਜੀ ਅੱਗੇ ਇਹ ਵੀ ਖੋਲ੍ਹ ਰਹੇ ਨੇ ਵੀ ਪੂਜਾ ਹੈ ਕਿ ਸੇਵਾ ਗੁਰਦੁਆਰ ਕੀ ਕਮਾਤੇ ਨੌਕਰੀ ਲਹਾਤੇ, ਸੇਵਾ ਗੁਰਦੁਆਰਿਆਂ ਦੀ ਕਰਦੇ ਸੀ, ਕਿਉਂਕਿ ਗੁਰਦੁਆਰੇ ਸਾਹਿਬਾਂ ਵਾਸਤੇ ਸੇਵਾਦਾਰ ਚਾਹੀਦੇ ਨੇ ਬਹੁਤ, ਅਤੇ ਸੇਵਾ ਵੀ ਹੋ ਜਾਏ ਸਾਰੀ ਜ਼ਿੰਮੇਵਾਰੀ ਵੀ ਅਤੇ ਕਿਰਤ ਵੀ ਆਪਣੀ ਹੋ ਜਾਏ, ਨਹੀਂ ਹੋ ਸਕਦਾ, ਬੜਾ ਕੰਮ ਹੈ। ਭਾਵੇਂ ਲੋਕ ਅੱਜ ਕੱਲ੍ਹ ਦੇ ਸਮਝਦੇ ਨਹੀਂ ਇਹ ਕੰਮ ਨੂੰ, ਵੀ ਇਹ ਕੰਮ ਆ, ਅਤੇ ਜਦੋਂ ਕੋਈ ਵਿੱਚ ਆ ਜਾਏ, ਵਿੱਚ ਆ ਕੇ ਕੋਈ ਧੀ ਪੁੱਤਰ ਹੋਵੇ ਨਾ, ਫਿਰ ਪਤਾ ਲੱਗਦਾ ਵੀ ਕਿੰਨਾ ਕੁ ਕੰਮ ਹੈ ਇਹ, ਆਪਦੇ ਧੀ ਪੁੱਤਰ ਨਹੀਂ ਨਾ ਕਿਸੇ ਦਾ, ਇਸ ਕਰਕੇ ਕੰਮ ਹੀ ਨਹੀਂ ਇਹ ਲੱਗਦਾ, ਬੜਾ ਔਖਾ ਕੰਮ ਹੈ। ਸੋ ਸੇਵਾ ਗੁਰਦੁਆਰ ਕੀ ਕਮਾਤੇ ਨੌਕਰੀ ਲਹਾਤੇ, ਸੇਵਾ ਗੁਰਦੁਆਰਿਆਂ ਦੀ ਕਰਦੇ ਸੀ, ਨੌਕਰੀ ਲਹਾਤੇ ਅਤੇ ਨੌਕਰੀ ਕਰਦੇ ਸੀ ਭਾਵ ਤਨਖਾਹ ਲੈਂਦੇ ਸਨ ਬੱਜਵੀਂ।
1: ਪੂਜਾ ਪੁਜਾਵਤੇ ਮਾਤ ਸੁੰਦਰੀ ਪੈਸਾਵਤੇ,
0: ਅਤੇ ਜਿਹੜੀ ਕੇਵਲ ਤਨ ਗੁਜ਼ਾਰੇ ਮਾਤਰ ਤਨਖਾਹ ਲੈਂਦੇ ਸੀ, ਉਹ ਮਿਹਨਤ ਦਾ ਫਲ ਉਹ ਲੈਂਦੇ ਸੀ ਨੌਕਰੀ, ਗਿਣੀ ਮਿੱਥੀ ਹੋਈ, ਜਿੰਨੇ ਨਾਲ ਸੋਹਣਾ ਗੁਜ਼ਾਰਾ ਹੋ ਜਾਏ, ਲੋੜਾਂ ਪੂਰੀਆਂ ਹੋ ਜਾਣ। ਅਤੇ ਪੂਜਾ ਪਹੁੰਚਾਤੇ ਮਾਤ ਸੁੰਦਰੀ ਪੈ ਸਾਬਤ, ਸਾਰੀ ਸਾਬਤ ਪੂਜਾ ਜਿਹੜਾ ਉਹ ਚੜਾਵਾ ਚੜਿਆ ਹੁੰਦਾ ਸੀ, ਇੰਨ ਬਿੰਨ ਸੰਗਤਾਂ ਦੀ ਪੂਜਾ ਭੇਟਾ ਦਸਵੰਦ, ਉਹ ਸਾਰਾ ਮਾਤਾ ਸੁੰਦਰੀ ਜੀ ਕੋਲ, ਜੋ ਜਿਨ੍ਹਾਂ ਦਾ ਦਿੱਲੀ ਨਿਵਾਸ ਰਿਹਾ ਸਤਿਗੁਰਾਂ ਦੇ ਸਰੀਰ ਛੱਡਣ ਤੋਂ ਬਾਅਦ 1708 ਤੋਂ ਲੈ ਕੇ 1750 ਈਸਵੀ ਤੱਕ, 42 ਸਾਲ ਤੱਕ ਮਾਤਾ ਸੁੰਦਰ ਕੌਰ ਜੀ ਸਰੀਰ ਕਰਕੇ ਰਹੇ ਨੇ। ਸੋ ਉਹਨਾਂ ਦਾ ਉਹਨਾਂ ਤੱਕ ਸਾਰੀ ਪੂਜਾ ਜਿਹੜੀ ਪਹੁੰਚਾਉਂਦੇ ਰਹੇ ਹਨ।
1: ਸਮਤ 18 ਸਦ ਸਾਤ ਲਓ ਰਹਾਈ ਮਾਈ,
0: ਅਤੇ ਸਮਤ 1807 ਬੇਕਰਮੀ ਤੱਕ ਮਾਤਾ ਸੁੰਦਰ ਕੌਰ ਜੀ, ਮਾਤਾ ਜੀ ਦਿੱਲੀ ਵਿੱਚ ਸੋ ਸਰੀਰ ਕਰਕੇ ਰਹੇ ਹਨ, ਅਗਵਾਈ ਕਰਦੇ ਰਹੇ ਪੰਥ ਦੀ।
1: ਪਛਤਾਏ ਸੋਢੀ ਤੈ ਉਦਾਸੀ ਰਹੇ ਖਾਵਤੇ,
0: ਉਹਨਾਂ ਤੋਂ ਪਿੱਛੋਂ ਫਿਰ ਇਉਂ ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਵੀ 42 ਸਾਲ ਰਹੇ ਨੇ। ਮਹਾਰਾਜ ਜੀ ਨੇ ਕਿਹਾ ਸੀ, ਜਦੋਂ ਕਿਹਾ ਸੀ ਕਿ ਸਤਿਗੁਰੂ ਮਹਾਰਾਜ ਜੀ ਹੁਣ ਸਾਨੂੰ ਮੈਨੂੰ ਤਾਂ ਹੁਕਮ ਕਰ ਦਿੱਤਾ ਇੱਥੇ ਰਹਿਣ ਦਾ, ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਮੈਂ ਤੁਹਾਡੇ ਨਾਲ ਹੀ ਰਹੀ। ਸਤਿਗੁਰਾਂ ਕਿਹਾ ਸੀ ਅਸੀਂ ਥੋੜ੍ਹਾ ਸਮਾਂ ਰਹਿ ਗਿਆ ਸਰੀਰ ਛੱਡ ਦੇਣਾ, ਵੈਰਾਗ ਕੀਤਾ ਸੀ ਬਹੁਤ, ਕਿਹਾ ਸੀ ਤੁਹਾਡੀ ਉਮਰ ਬਹੁਤ ਲੰਬੀ ਹੈ ਸੁੰਦਰ ਕੌਰ ਜੀ, ਤੁਹਾਡੀ ਉਮਰ ਬਹੁਤ ਲੰਬੀ, ਵੱਡੇ ਮਹਿਲ ਸਨ ਮਹਾਰਾਜ ਜੀ ਦੇ ਤਿੰਨਾਂ 'ਚੋਂ, ਕਿਹਾ ਸੀ ਤੁਸੀਂ ਲੰਬੀ ਉਮਰ ਭੋਗ ਕੇ ਸੇਵਾਵਾਂ ਕਰਕੇ ਪੰਥ ਦੀਆਂ ਫਿਰ ਸਾਡੇ ਨਾਲ ਸੱਚਖੰਡ ਵਿੱਚ ਆ ਕੇ ਲੀਨ ਹੋ ਜਾਊਂਗੇ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਸਨ ਮਾਤਾ ਸੁੰਦਰ ਕੌਰ ਜੀ ਨਾਲ ਦਿੱਲੀ ਤੇ ਉੱਥੇ ਹੀ ਆਸਣ ਲਵਾ ਗਏ ਸਨ ਮਹਾਰਾਜ ਜੀ। ਭਾਵੇਂ ਥੋੜ੍ਹਾ ਸਮਾਂ ਗਏ ਵੀ ਸੀ ਹਜ਼ੂਰ ਸਾਹਿਬ, ਮਾਤਾ ਸਾਹਿਬ ਕੌਰ ਜੀ ਤਾਂ ਵਿਸ਼ੇਸ਼ ਕਰਕੇ ਗਏ ਨੇ ਨਾਲ, ਉਹਨਾਂ ਨੂੰ ਮਗਰੋਂ ਭੇਜਿਆ ਸੀ। ਸੋ ਇਸ ਤਰ੍ਹਾਂ 42 ਸਾਲ ਮਗਰੋਂ ਅਗਵਾਈ ਕੀਤੀ ਹੈ ਮਾਤਾ ਜੀ ਨੇ ਪੰਥ ਦੀ, ਅਤੇ ਉੱਥੇ ਕਹਿੰਦੇ ਭੇਜਦੇ ਰਹੇ ਨੇ। ਫਿਰ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਪਾਛੇ ਤਾਹੇ ਸੋਢੀ ਤੈ ਉਦਾਸੀ ਰਹੇ ਖਾਬਤੇ, ਪਿੱਛੋਂ ਸੋਢੀ ਜਿਹੜੀ ਸੋਢ ਬੰਸ ਗੁਰੂ ਸਾਹਿਬਾਂ ਦੀ, ਅਤੇ ਉਦਾਸੀ ਜਿਹੜੇ ਸੀ ਗੁਰਦੁਆਰਿਆਂ ਹੋਰ ਸੰਭਾਲ ਕਰਨ ਵਾਲੇ, ਉਹ ਇਹ ਵਰਤਦੇ ਰਹੇ।
1: ਫਿਰ ਜਬ ਭਏ ਰਾਜ ਸਿੰਘਨ ਕੇ ਥੇ ਦਰਾਜ,
0: ਜਦੋਂ ਸਿੰਘਾਂ ਦੇ ਬਹੁਤ ਭਾਰੀ ਰਾਜ ਹੋ ਗਏ, ਮਿਸਲਾਂ ਦੇ ਰਾਜ ਆ ਗਏ, ਪਾਵਰ ਲਾ ਕੇ ਮੱਲ ਲਏ ਬਹੁਤ ਭਾਰੀ,
1: ਸਿੰਘਨ ਸਵਾਰੇ ਤਬ ਗੁਰਦੁਆਰੇ ਭਾਵਤੇ,
0: ਫਿਰ ਸਿੰਘਾਂ ਨੇ ਸਾਰੇ ਗੁਰਦੁਆਰੇ ਬੜੀ ਭਾਵਨਾ ਨਾਲ ਸੇਵਾ ਕਰਵਾਈ, ਆਪ ਸਾਂਭ ਲਏ।
1: ਐ ਪੈ ਜਪੀ ਤਪੀ ਭਾਰੀ ਪੇ ਪੁਜਾਰੀ ਸੋ ਦਾਸੀ,
0: ਉਸ ਵੇਲੇ ਬਹੁਤ ਜਪੀ ਤਪੀ ਸੀ, ਭਾਰੇ ਸੀ, ਪੁਜਾਰੀ ਤੇ ਉਦਾਰੀ, ਬਹੁਤ ਸ੍ਰੇਸ਼ਟ ਜੀਵਨ ਵਾਲੇ ਸਨ ਸਿੰਘ।
1: ਆਵਤੀ ਜੋ ਪੂਜਾ ਸਾਰੀ ਲੰਗਰ ਮੈਂ ਲਾਵਤੇ,
0: ਜੋ ਜਿੰਨੀ ਪੂਜਾ ਆਉਂਦੀ ਸੀ ਸਾਰੀ ਉਹ ਲੰਗਰ ਦੇ ਵਿੱਚ ਲਾਉਂਦੇ ਸਨ। ਸੋ ਸਾਰੀ ਦੀ ਸਾਰੀ ਲੰਗਰਾਂ 'ਤੇ ਆਏ ਗਏ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦੇਣੀ, ਕੋਈ ਦਵਾਈ ਬੂਟੀ, ਕੋਈ ਕੱਪੜਾ ਲੀੜਾ, ਕੋਈ ਰਹਿਣ ਨੂੰ ਟਿਕਾਣਾ। ਸੋ ਇਸ ਤਰੀਕੇ ਨਾਲ ਸਾਰੀਆਂ ਲੋੜਾਂ ਹਰੇਕ ਦੀਆਂ ਪੂਰੀਆਂ ਕਰਦੇ ਸਨ, ਗਰੀਬਾਂ ਜਿਹਨਾਂ ਲੋੜ ਸੀ ਉਹਨਾਂ ਦੀ ਮਦਦ ਕਰਦੇ ਸਨ, ਸਾਰੀ ਲੰਗਰਾਂ ਦੇ ਵਿੱਚ ਹੀ ਲਾਉਂਦੇ ਸਨ। ਸੋ ਇਸ ਤਰੀਕੇ ਨਾਲ ਫਿਰ ਇਹ ਵਿਵਹਾਰ ਰਿਹਾ ਹੈ। ਸੋ ਸਤਸੰਗ ਗੁਜ਼ਾਰੇ ਮਾਤਰ ਸਤਿਗੁਰਾਂ ਦਾ ਹੁਕਮ ਹੈ, ਔਰ ਇਹ ਜਿਹੜੀ ਡਿਊਟੀ ਹੈ, ਡਿਊਟੀ ਇਹ ਵੀ ਮਿਹਨਤ ਮੁਸ਼ੱਕਤ ਹੈ, ਉਹ ਤਨਖਾਹ ਜਿਹੜੀ ਬਣਦੀ ਉਹਦੇ ਮੁਤਾਬਕ, ਇਹ ਪੂਜਾ ਨਹੀਂ। ਬਾਕੀ ਜਿਹੜਾ ਕੋਈ ਗੁਰੂ ਕੀ ਗੋਲਕ ਦਾ ਸਾਰਾ ਹੀ ਹੁੰਜਾ ਫੇਰੀ ਜਾਣਾ, ਸੋ ਇਹ ਤਾਂ ਇਹ ਨਹੀਂ ਠੀਕ। ਇਹ ਪੂਜਾ ਦਾ ਤੁਹਾਨੂੰ ਇਹਦੇ ਵਿੱਚ ਨਾ ਤਾਂ ਬਰਕਤ ਪੈਂਦੀ ਹੈ, ਫਿਰ ਵਾਧਾ ਨਹੀਂ ਹੁੰਦਾ ਹੈ। ਇਹ ਵੇਖਿਆ ਹੁਣ ਤੱਕ ਜਿਨ੍ਹਾਂ ਨੇ ਗੋਲਕ 'ਤੇ ਅੱਖ ਰੱਖੀ ਜਾਂ ਗੋਲਕ ਦੀ ਮਾਇਆ ਵਰਤੀ ਹੈ, ਫਲਦੇ ਫੁਲਦੇ ਨਹੀਂ, ਨੁਕਸਾਨ ਹੁੰਦਾ ਉਲਟਾ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜਿੰਨੀ ਕੁ ਮਿਲ ਜਾਵੇ, ਜਿੰਨੀ ਕੋਈ ਤਨਖਾਹ ਪੇ ਦੇ ਦੇਵੇ, ਥੋੜ੍ਹੀ ਹੋਵੇ ਬਹੁਤੀ ਹੋਵੇ, ਗੁਜ਼ਾਰਾ ਹੋਵੇ, ਗੁਜ਼ਾਰੇ ਮਾਤਰ। ਪੁਰਾਣੇ ਸਮਿਆਂ ਵਿੱਚੋਂ ਦੀ ਗੱਲ, ਉਦੋਂ ਬਹੁਤ ਘੱਟ ਖਰਚਾ ਹੁੰਦਾ ਸੀ, ਥੋੜ੍ਹੇ ਜਿਹੇ 'ਤੇ ਸਰ ਜਾਂਦਾ ਸੀ, ਹੁਣ ਖਰਚੇ ਵੀ ਬਹੁਤ ਨੇ, ਮਹਿੰਗਾਈ ਬਹੁਤ ਹੈ। ਸੋ ਇਸ ਕਰਕੇ ਜੇ ਕੋਈ ਕਵੇ ਵੀ ਸੋ ਸਰ ਸਕਦਾ, ਨਹੀਂ ਸਰਦਾ। ਸੋ ਇਸ ਕਰਕੇ ਤਨਖਾਹ ਮਾਤਰ ਆਪਣਾ, ਗੁਜ਼ਾਰਾ ਮਾਤਰ ਤਾਂ ਸਿੱਖ ਨੂੰ ਹੁਕਮ ਹੈ, ਜਿਹਨੇ ਡਿਊਟੀ ਕਰਨੀ ਹੈ, ਸੇਵਾ ਕਰਨੀ ਹੈ। ਬਾਕੀ ਪੂਜਾ ਦਾ ਧਨ ਜਿਹੜਾ ਇੱਥੋਂ ਸੰਕੋਚ ਕਰੇ ਸੱਚੇ ਪਾਤਸ਼ਾਹ ਮੇਰ ਕਰਨ। ਸੋ ਇਹ ਭਾਵ ਸਿੱਖਿਆ ਮਿਲੀ ਅੱਜ, ਸਤਿਗੁਰੂ ਕਿਰਪਾ ਕਰਨ, ਜਿਵੇਂ ਦੇ ਹਾਲ ਕੌਮ ਦੇ ਬਣੇ ਬਦਲਦੇ ਆਏ, ਸਾਰਾ ਹਾਲ ਕਵੀ ਜੀ ਆਪਾਂ ਨੂੰ ਦੇ ਰਹੇ ਨੇ, ਇਹਦੇ ਵਿੱਚ ਕੀ ਨੁਕਸਾਨ ਹੈ, ਕਿੰਨੀ ਚੜ੍ਹਦੀ ਕਲਾ ਸੀ ਉਸ ਵੇਲੇ, ਇਹ ਆਪਾਂ ਨੂੰ ਵੀ ਪਤਾ ਹੈ। ਜੇ ਨਹੀਂ ਲੈਂਦੇ ਸੇਵਾ ਸੰਭਾਲ ਕਰਦੇ ਬਾਬੇ ਦੀਪ ਸਿੰਘ ਜੀ ਵਰਗੇ, ਦਮਦਮਾ ਸਾਹਿਬ ਦੀ ਸਾਰੀ ਕਿੱਡੇ ਕਿੱਡੇ ਸੂਰਬੀਰੋ ਨੇ ਸਿਰ ਤਲੀ 'ਤੇ ਰੱਖ ਕੇ ਲੜੇ ਨੇ, ਸੋ ਕਿੱਡੇ ਕਿੱਡੇ ਸੂਰਬੀਰੋ ਮਹਾਂਪੁਰਸ਼ ਹੋਏ ਹਨ। ਸੋ ਇਹ ਤਾਂ ਹੀ ਬਖਸ਼ਿਸ਼ਾਂ ਤੇਜ ਤਪ ਬਣਿਆ ਰਹਿੰਦਾ ਹੈ, ਨਹੀਂ ਤਾਂ ਇਹ ਖਤਮ ਹੋ ਜਾਂਦਾ, ਜਿਵੇਂ ਕਵੀ ਜੀ ਨੇ ਦੱਸਿਆ, ਪੂਜਾ ਖਾਣ ਨਾਲ ਫਿਰ ਬੁੱਝ ਦਿਲੀ ਕਾਇਰਤਾ ਆ ਜਾਂਦੀ ਹੈ। ਜਿਹੜੇ ਸਮੇਂ ਅੱਜ ਬਣੇ ਹੋਏ ਨੇ, ਬਹੁਤ ਆਤ ਇਹ ਹੋਈ ਹੈ, ਕੋਈ ਨਹੀਂ ਬੋਲਦਾ। ਸੋ ਜਿੰਨੇ ਡੇਰੇ ਨੇ, ਜਦੋਂ ਕੁਝ ਹੁੰਦਾ ਪੰਥ 'ਤੇ ਅਤੇ ਪ੍ਰੈਸਟ ਲੀਡਰਾਂ 'ਤੇ ਮਾੜਾ ਜਿਹਾ ਕੁਛ ਹੋ ਜਾਵੇ, ਤਾਂ ਸਾਰੇ ਚੁੱਕ ਲੈਂਦੇ ਨੇ ਕੰਨ ਉਸ ਵੇਲੇ, ਪੰਥ ਦੀ ਕੋਈ ਬੌੜੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ ਤਾਂ ਕਿਸੇ ਨੂੰ ਸੇਕ ਨਹੀਂ ਲੱਗਦਾ, ਇਹ ਹਾਲਤ ਬਣ ਜਾਂਦੇ ਨੇ। ਪੂਜਾ ਦਾ ਧਾਨ ਖਾਣ ਕਰਨ ਕਰਕੇ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ।
1: ਫਿਰ ਜਬ ਭਏ ਰਾਜ ਸਿੰਘਨ ਕੇ ਥੇ ਦਰਾਜ, ਸਿੰਘ ਸਵਾਰੇ ਤਬ ਗੁਰਦੁਆਰੇ ਭਾਵਤੇ, ਐ ਪੈ ਜਪੀ ਤਪੀ ਭਾਰੀ ਤੇ ਪੁਜਾਰੀ ਕੋ ਉਦਾਸੀ, ਆਵਤੀ ਜੋ ਪੂਜਾ ਸਾਰੇ ਲੰਗਰ ਮੈਂ ਲਾਵਤੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣ ਹੋ ਸੰਤ ਹੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਘਰ ਤਹਾਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਸਿਫਤਖ ਸੰਮਦੀ ਨੂਰ ਅਰਸਹ ਕੁਰਸਹੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾ ਕੀ ਸੇਵਨ ਬਿਰਸੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹੁ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ, ਰਾਮ ਨਾਮ ਔਖਦ ਦੀ ਆਏ, ਕਲ ਬਿਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਹੀ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਇਹ ਛੁੱਟਾ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀ ਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ। ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ

ਸੰਤ ਨਾਮ ਪਵੈ ਤਿਸ ਦਾਤੇ ਕਮਨ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਖੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਭਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪਿਹਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦੇ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਾਓ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ

ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਭਵ ਖੰਡਾ, ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ, ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ, ਹੇ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ, ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲ ਹੋ ਹਰ ਲਾਹਾ, ਗਬਸਨ ਸੁਹੇਲਾ, ਔਧ ਘਟ ਦਿਨ ਸੁਰੈਣਾਰੇ, ਮਨ ਗੁਰਮਿਲ ਕਾਜ ਸੁਵਾਰੇ, ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ, ਇਹੋ ਰਸ ਅਕਥ ਕਥਾ ਤਿੰਨ ਜਾਨੀ, ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ।

Yahushua. ਮਨ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ

ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲੈ ਰਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪ ਲੱਖ ਹੋਹੇ ਤੱਕ ਮਤਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਪਿੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭੁਆਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸ

ਕਿ ਅੱਗਾ ਰੱਖੀ ਅੱਜ ਦਿਸਾ ਦਰਬਾਰ ਮਹਾਂ ਕੇ ਬੋਲਨ ਬੋਲੀ ਅੱਜ ਤੂੰ ਧਰੇ ਪਿਆਰ ਅੰਮ੍ਰਿਤ ਵੇਲਾ ਉਸਾ ਚਨਾ ਉਬੜੇ ਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵਹਿ ਜਾੜੀ ਆਏ ਸਭਾ ਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਹਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਨ ਰੱਖੀਏ ਭਾਵ ਦੁੱਖ ਪਰ ਹਰ ਸੁੱਖ ਘਰੜੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾੜਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਸਰਣ ਜਾਏ ਤੀਰਥ ਨਾਵਾ ਜਿਤ ਭਾਵੈ ਮਨ ਪਾਣੀ ਕੇ ਨਾਹੀ ਕਰੀ ਜੇਤੀ ਸਿਰਠ ਉਪਾਈ ਵੇਖਾ ਉਬਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸੋ ਕੋਈ ਚੰਗਾ ਨਾਉਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨੂੰ ਪੁੱਛੈ ਕੇ ਕੀਟਾ ਅੰਦਰ ਕੀਟ ਕਾਰੋ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕਿਆ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਭੜਬੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਦਊ ਮੰਨਾ ਸਗਲ ਭਵਨ ਕੀ ਸੁਧ ਦਊ ਮੰਨਾ ਮੋਹੇ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤਸਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹਿ ਦਲ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸੇ ਭਾਰਤ ਲੈ ਕਮਜ਼ੋਰ ਜੇ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤੇ ਕੀਤਾ ਪਸਾਵੇ ਕੁਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਉਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਲ ਲਵਲਾਏ ਤਾਰ ਕੁਦਰਤ ਕਵਣ

ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਘ ਗੜਬੜ ਹੱਤਿਆ ਕੁਮਾਹਿ ਸੰਘ ਪਾਪੀ ਪਾਪ ਕਰ ਜਾਹਿ ਸੰਘ ਕੂੜੇ ਅਰ ਕੂੜੇ ਫਰਾਹਿ ਅਸੰਖ ਮਲੇਸ਼ ਮਲ ਪਾਖਾਹੇ ਸੰਘ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਹਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰੂ ਅਸੰਖ ਨਾਭੂ ਅਸੰਖ ਥਾਬੂ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ

ਸੋ ਕੇ ਮੋਤਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਵ ਕੈ ਰੰਗ ਪੁੰਨੀ ਪਾਪੀ ਆਖੰਡਾ ਹੀ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਵਹੋ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾੜ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰਗਰ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤੇ ਕਵਣ ਵਾਰ ਕਵਣ ਸੇ ਰੁਤੀ ਬਾਹ ਕਵਣ ਜਥੋਆ ਆਕਾਰ ਵੇਲ ਨ ਪਾਈਐ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਬਾਹੂ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਸਾ ਲਾਹੀ ਕੇ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਸਕੇ ਵੇਦ ਕਹਿਣਕ ਬਾਤ ਸਹਿਸ ਅਠਾਰਾਂ ਕਹਿਣਕ ਦੇ ਵਾਸਲੂ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੇ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀ ਆ ਅਤਿ ਵਾਹ ਪਵਹ ਸੰਬੰਧ ਨਾ ਜਾਣੀਆ ਹੈ ਸੰਬੰਧ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਰਹ ਨਾ ਵਿਸਰੈ ਅੰਤ ਨੰਗ ਸਿਪਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤੇ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੀ ਬਿਲ ਲਾਹੀ ਤਾ ਕੇ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਵੱਡਾ ਸਾ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੀ ਮੰਗਹਿ ਜੋਤ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਹ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੁੱਖ ਭੁੱਖ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੁਰਾਕ ਨ ਸਕੈ ਕੋਏ ਜੇ ਕੋ ਕਾਏ ਕੋ ਆਖਣ ਪਾਏ ਉਹ ਜਾਣ ਜੀਤੀ ਅਮਹ ਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪਹਿਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹੀ ਮੁਲ ਭਾਈ ਮੁਲਾ ਸਮਾਹੀ ਮੁਲ ਧਰਮ ਮੁਲ ਦੀਵਾਨ ਮੁਲ ਤੁਲ ਮੁਲ ਪ੍ਰਵਾਨ ਅਮੁੱਲ ਬਖਸੀ ਸਿਮਰ ਨਿਸਾਨ ਅਮੁੱਲ ਕਰ ਮੁਲ ਫਰਮਾਨ ਮੁਲੋ ਮੁਲ ਆਖਿਆ ਨਾ ਜਾਏ ਆਖਾ ਕ੍ਰਹਿ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਬਖਿਆਣ ਆਖੈ ਬ੍ਰਹਮੇ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸਵਰ ਨਰ ਮੰਜਣ ਸੇਵ ਕਿਤੇ ਆਖੈ ਆਖਣ ਪਾਹੇ ਕਿਤੇ ਕਹਿ ਕਹਿਓ ਠੁੜ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾ ਲਿਖਿਆ ਸਿਰ ਗਾਵਾਰਾ ਗਾਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਬੈ ਸਰਬ ਸੰਭਾਲੇ ਵਾਜੀ ਨਾਦ ਅਨੇਕਾਂ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਭਰੀ ਸਿਉ ਕਹੀਨ ਕੀਤੀ ਗਾਵਣ ਹਾਰੇ ਗਾਵੈ ਤੁਹਨੋ ਪਾਵਣ ਪਾਣੀ ਬੈਸਮਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਦਸ ਬਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਿਰ ਯੁਗ ਯੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬੁਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹ ਜੋਤ ਭਾਵਨ ਰੱਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਿਆਵੋ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ

ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾ ਵਹਿ ਲਿਖੇ ਅਵਹਿ ਭਾਗ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਦਰ ਨਦਰ ਆਵੈ ਬਹੁਤ ਇਹੋ ਵਿਡਾਣੂ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋ ਲੋਇ ਭੰਡਹਾਰੂ ਜੋ ਕਿਛ ਪਾਇਆ ਸੋ ਏਕਾ ਵਾਰੂ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆਖੀ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਆ ਹੋਈ ਅੱਕੀ ਸੋ ਸੁਣ ਗੱਲਾਂ ਆਕਾਸ ਕੀਟਾ ਆਈ ਰੀ ਸੋ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਬਾਲਮਣ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਕੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰੂ ਤਿੱਤੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈਨੀ ਸਾਣ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਰਨ ਮਹੇਸ਼ ਕੀਤੀ ਬ੍ਰਹਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੀਤੇ ਕੇਤੇ ਰਤਨ ਸਮੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾ ਮਲਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕਿ ਰੂਪ ਨਖਤ ਨੇ ਜਾਹੇ ਨਾ ਉਹ ਮਰਹ ਨਠਾਗੇ ਜਾਹੇ ਜਿਨਕੈ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡਉ ਜੇ ਕੋ ਕਥਾ ਤੈ ਅੰਤ ਨਾਂਤੋ ਤਿੱਥੈ ਲੋ ਆਲੋ ਆਕਾਰੂ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲੂ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਰਉ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿ ਜਹਿ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਕਹਿ ਜੈ ਕੋਟਿੰਦਰ ਅੰਦਰਾਣ ਸਾਹਿ ਸਾਹਣ ਗਣ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤੋ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਭੁਜੰ ਪ੍ਰਿਆਤ ਛੰਦੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਸੁਪਾਰੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਤਰਮਾਤਮ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤਾ ਸਤਬੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰ ਨਮਸਤੰਗ ਕਰਤਾਰੰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਭੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਵਰਗਿਆ ਹੈ ਸਰਗਿਆ ਹੈ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਅਜਨਮ ਹੈ ਵਰਣ ਹੈ ਭੂਤਿਆ ਭਰਣੈ ਅਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਅਮੀਕਾਰ ਬੀਕਾ ਧੰਦ ਹੈ ਬੰਦ ਹੈ ਨਿਰਬੂਜਿਆ ਸੂਜਿਆ ਕਾਲ ਹੈ ਜਾਲ ਹਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸਰੀ ਕਹਿ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰ ਪਾਲੀ ਨਮੋ ਸਰਬ ਗਾਉਣੀ ਨਮੋ ਸਰ ਭਾਉਣੀ ਅਨੰਗੀ ਅਨਾਤ ਨਰਸੰਗੀ ਮਾਤੀ ਨਮ ਭਾਨ ਭਾਨੀ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੀ ਨਮੋ ਗੀਤ ਗੀਤੇ ਨਮ ਤਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੀ ਨਮ ਵਾਦ ਵਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਵਿਭੂਤੇ ਕਲੰਕ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੀ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦ ਉਰਦ ਅਰਦੰਗ ਅਗੰਗ ਉਗ ਹਰਤਾ
परम परम परमेश्वरं प्रोस्पारं सदा सर्वदा सदाता दयालुं अचेद्य पेद्य नामं कामस्मस्त उपराधिस्मस्तस्तां तेरा जोर चात्री छांदे जल है थलियाँ पीत हैं पे हैं प्रभु हैं जू हैं दिस हैं पे सैंग पुजंग प्रयात छांदे अगाधे अबाधे अनंद स्वरूपे नमो सर्वमाने समस्त निधाने नमस्तवंग नाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग पाले नमो सर्वदेशे नमो सर्वपेशे नमो राजराजे नमो साहसाजे नमो साहसाहे नमो महामाहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्ण नमो सर्वरंगे त्रिपंगे अनंगे नमो जीव जीव नमो बीज बीजे अखिजे अभिजे समस्त प्रसिजे कृपालंग स्वरूपे को कर्म करुणासी सदा सर्वदा रिद्ध सिद्ध निवासी चरपड़ छंद त्वय प्रसाद अमृत कर्मे अमृत धर्मे अखर जोगे अचल भोगे अचल राजे अटल साजे अखल धर्मगला कर्म सर्वंग दाता सर्वंग ज्ञाता सर्वंग पानी सर्वंग मानी सर्वंग प्राण सर्वंग त्राण सर्वंग भुगता सर्वंग युक्ता सर्वंग देवंग सर्वंग पेवंग सर्वंग काले सर्वंग पाले रूआल छंद त्व प्रसाद आद रूप अनाद मूर्त जौन पुरख पारु सर्व मान त्रिमान देव पेव आदु दारु सर्व पालक सर्व कालक सर्व को पुन काल जत्र तत्र बिराज ही अवधूत रूप लसालु नाम ठाम न जात जाकर रूप रंग न देख आद पुरख धार मूर्ता जौन आद सेख देश और पे जाक रूप रंग न राग जत्र तत्र दिशा विशा हुई फैले अनुराग नाम काम विहीन पेखस्तम न जाय सर्वान सर्वतन मान सदय मानता है एक मूर्त ने एक दर्शन कीर्ण रूप अनेको खेल खेल अखेल खेलन अंत को फिर एको देपे न जानी जेह बेत और कतेब रूप रंग न जात वासु जान कह जेबो तात मात न जात जाकर जन ब्रण विहीन चक्र बकर फिर चतर चक मान पुरतीन लोक चौदह के

ਪਾਲੁ ਸਰਬ ਸਬਰ ਚਿਉ ਸੰਯਮ ਪਹੁ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖਾ ਦੇਸੁ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇਸ ਅੰਗ ਰੰਗ ਨਰੰਗ ਜਾਖ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਧੂਤ ਹੈ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰੁ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸ਼ਾਸਤਰ ਨਾ ਜਾਣਹਿ ਜਿਹ ਰੂਪ ਰੰਗ ਅਰੜੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੀ ਬਹੁ ਚਿਤੋ ਮਦ ਭਾਰ ਛੰਦ ਪ੍ਰਸਾਦ ਗੁਰ ਗਨ ਉਦਾਰ ਮਹਿਮਾ ਪਾਰਾਸਨ ਭੰਗ ਨੰਗ ਅਨੁਭਵ ਪ੍ਰਕਾਸ਼ ਨਿਸਤਰ ਨਾਸੁ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾਨ ਭਾਨ ਦੇਵਨ ਦੇ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਲਨ ਕਾਲਨ ਕਾਲ ਅਨੁਭੂਤ ਅੰਗਾਬਾ ਭੰਗਤ ਮਿਤ ਪਾਰੁ ਗੁਣ ਗਨ ਉਦਾਰੁ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮ ਗਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾ ਏ ਭਗਵਤੀ ਛੰਦ ਤੈ ਪ੍ਰਸਾਦ ਕਸਤੇ ਕੇ ਆਛਿਜ ਦੇਸੈ ਕੇ ਅਭਿਜ ਭੇਸੈ ਕਿ ਅਗੰਜ ਕਰਮ ਹੈ ਕਿ ਅਭੰਜ ਭਰਮ ਹੈ ਕਿ ਅਭਿਜ ਲੋਕ ਹੈ ਕਿ ਅਦਿਤ ਸੁੱਖ ਹੈ ਕਿ ਅਭਦੂਤ ਬਰਣਾ ਕਿ ਵਿਭੂਤ ਕਰਨਾ ਕਿ ਰਾਜਨ ਪ੍ਰਭਾ ਕਿ ਧਰਮੰਗ ਤੋਂ ਜੈ ਕਿ ਸੁੱਖ ਬਰਣਾ ਕਿ ਸਰਬਾ ਭਰਨਾ ਕਿ ਜਗਤੰਗ ਕ੍ਰਿਤੀਆਂ ਕਿ ਚਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨਪਹਨੂਪ ਹੈ ਕਿ ਆਦਿ ਅਦੇਵੇ ਕਿ ਆਪ ਭੇਵੇ ਕਿ ਚਤਰੰਗ ਬਹੀਨਾ ਕਿ ਇੱਕ ਅਧੀਨਾ ਕਿ ਰੋਜੀ ਰਜਾ ਕਰ ਰਹੀ ਮਾਰ ਹਾ ਕਿ ਪਾਕ ਬਿਆਵੇ ਕਿ ਗੈਬ ਲਗਿਆਵੇ ਕਿ ਅਫਲ ਗੁਨਾਹੀ ਕਿ ਸਾਹਨ ਸਾਹੀ ਕਿ ਕਾਰਨ ਕਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦਿਸਾਏ ਕਿ ਸਰਬਤਰ ਭੇਸਾਏ ਕਿ ਸਰਬਤਰ ਰਾਜਾਏ ਕਿ ਸਰਬਤਰ ਸਾਜਾਏ ਕਿ ਸਰਬਤਰ ਦੀਨਾਏ ਕਿ ਸਰਬਤਰ ਲੀਨਾ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦਿਸਾ ਕਿ ਸਰਬਤਰ ਭੇਸਾ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾਂ ਕਿ ਸਰਬਤਰ ਗੰਤਾਂ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਏ ਕਿ ਸਰਬਤਰ ਰਾਜਾ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣਾ ਏ ਕਿ ਸਰਬਤਰ ਪ੍ਰਾਣਾ ਏ ਕਿ ਸਰਬਤਰ ਦੇਸਾ ਏ ਕਿ ਸਰਬਤਰ ਭੇਸਾ ਏ ਕਿ ਸਰਬਤਰ ਮਾਨਿਆ ਸਦੈਵ ਪ੍ਰਧਾਨ ਏ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨਿਆ ਏ ਕਿ ਸਰਬਤਰ ਮਾਨਿਆ ਕਿ ਸਰਬਤਰ ਇੰਦਰਾਇ ਕਿ ਸਰਬਤਰ ਚੰਦਰਾਇ ਕਿ ਸਰਬੰਗ ਕਲੀਮੈ ਕਿ ਪਰਮੰਗ ਅਫੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਉਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਲ ਸਲਾਮੈ ਸਲੀ ਖਤਮਦਾਮੈ ਗਨੀ ਮੁਲਸ ਕਸਤੈ ਗਰੀਬਲ ਪ੍ਰਸਤੈ ਬਿਲਾਂਦਲ ਮਕਾਨੈ ਜਿਵੇਂ ਰੁਜਮਾਨੈ ਤਮ ਜਲ ਤਮਾਮੈ ਰੁਜਲ ਨਿਧਾਨੈ ਹਰੀਫਲ ਰਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਿਵਾਜੈ ਗਰੀਮਿਰਖ ਰਾਜੇ ਨਿਰੁਕਤ ਸਰੂਪ ਹੈ ਤ੍ਰਿਮੁਖ ਤੇ ਵਿਭੂਤ ਹੈ ਪਰ ਭੁਗਤ ਪ੍ਰਭ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵ ਲੁਕਾਮ ਨਿਰਬਾਤ ਸਰੂਪ ਹੈ ਅੰਗਾਦ ਹਨੂਪ ਹੈ ਓ ਅੰਗ ਆਦ ਰੂਪ ਹੈ ਨਾ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਭਾਦੀ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਾਤਸ਼ਾਹੀ ਦਸਵੀਂ ਤੁਹਾ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ, ਸਰਾਬ ਗੋ ਸ਼ਬਦ ਸਮੂਹ ਸਿਧਾਨ ਕੇ ਦੇਖ ਫਿਰਿਓ, ਘਾੜੂ ਜੋਗ ਜਤੀ ਕੇ ਸੂਰ ਸਧਾਰਨ ਸਵਦ ਸਧਾਰਕ ਸੰਤ ਸਮੂਹਾ ਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਉਹਨਾਂ ਦੇ ਕਿਤ ਪ੍ਰਾਣ ਪਤੀ ਕੇ, ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਕੇ, ਮਾਤੇ ਮਤੰਗ ਜਰ ਜਰ ਸੰਗ ਅਨੁਪਤੰਗ ਸਰੰਗ ਸਵਾਰੇ, ਕੋਟ ਤਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ, ਭਾਰੀ ਭਜਨ ਕੇ ਭੂ ਭਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਾਈ ਤੋ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਪਿਰਾਏ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ, ਗੁੰਜਤ ਗੁੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਗਣ ਨਹੀਂ ਜਾਤ ਵਿਚਾਰੇ, ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸਨ ਜਮਨੀ ਅਨੇਕ ਬਸਿਖਾਏ, ਵੇਦ ਪੁਰਾਣ ਤੇ ਪੁਰਾਣ ਜ਼ਮੀਨ ਜਬਾਨ ਸਬਾਨ ਕੀ ਭਿਖਾ, ਪਵਨ ਆਹਾਰ ਜਤੀ ਜਤ ਹਰ ਸਭੈ ਸੁਭ ਚਾਰ ਹਜ਼ਾਰ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹਾ ਦੁਰੰਤ ਦੁਬਾਸ ਸਾਸੁਨਾ ਦੁਰਜਾਨ ਦਲਾਂਗੇ, ਭਾਰੀ ਗੁਮਾਨ ਭਰ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ, ਤੋਰ ਅਰੀਨ ਮਰੋਰ ਮੁਆਸਨ ਮਾਤੀ ਮਤੰਗਣ ਮਾਨ ਮਲਾਂਗੇ, ਤੇਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਦਾਨ ਚੱਲਾਂਗੇ, ਵੀਰ ਪਾਰ ਬੜੇ ਬਿਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ, ਤੋਰ ਦੇ ਸਮਲਿੰਦ ਮੁਆਸਨ ਮਾਤੀ ਗਜਾਨ ਕੇ ਮਾਨ ਮਲਈਆ, ਗੜ ਗੜਾਨ ਕੀ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ, ਦਾਨਵ ਦੇਵ ਫਨਿੰਦ ਸਾਚਰ ਭੂਤ ਭਗ ਭਣ ਜਪਾਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ, ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹ ਪੁੰਜ ਖਪਾਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਬਾਏ ਅਵਲੋਕ ਚੱਪਾਂਗੇ, ਮਾਨਵ ਇੰਦਰ ਗਜਿੰਦਰ ਨਾਦ ਪੋ ਜੋਣ ਤਲੋਕੋ ਰਾਜ ਕਰਾਂਗੇ, ਕੋਟ ਇਸ਼ਨਾਨ ਗਜਾਤ ਗਜਾਨ ਅਨੇਕ ਸੁਅੰਬਰ ਸਾਧ ਬਰਾਂਗੇ, ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮਫਾਸ ਪਰਾਂਗੇ, ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਾਲ ਫੇਰਣਾ ਦੇਹ ਧਰਾਂਗੇ, ਕਾਹ ਭਇਓ ਜੋ ਦੋ ਲੋਚਨ ਮੂੰਦ ਕਾਇ ਬੈਠ ਰਹੇ ਬਖ ਧਿਆਨ ਲਗਾਇਓ, ਨਾਥ ਪਿਰੇ ਲਈ ਸਾਸ ਮੰਦਰ ਲੋਕ ਪਰਲੋਕ ਗਵਾਇਓ।

ਕਾਹੂ ਲਖਿਉ ਹਰ ਅਵਾਚੀ ਦਿਸਾ ਮਹਿ ਕਾਹੂ ਪੁੱਛਾ ਹਕੋ ਸੀਸ ਨਵਾਯੋ ਕੋ ਮੁਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ ਕੁਰ ਕਿਰਿਆ

ਤਨਕ ਪੂਜਨ ਤਹਿਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਉ ਬਾਚੋ ਬੇਨਤੀ ਚਾਉ ਪਈ, ਅਮਰੀ ਕਰੋ ਹਾਦਰ ਛਾਂਗ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਲਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭਤ ਮੁਕਾਬੋ ਆਪ ਹਾਦੈ ਮੋਹਿ ਬਚਾਵੋ, ਸੁਖੀ ਬਸੈ ਮੋਰੂ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਛਾਉ ਨਿਜ ਕਰ ਦੈ ਕਰਿਆਈ, ਸਭ ਬੈਰਨ ਕੋ ਆਸਨ ਕਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵ ਨ ਧਿਆਉਂ, ਜੋ ਬਰ ਚਾਹੋ ਸੋ ਤੂੰ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਦਿਆ ਮੁਝੇ ਅਬਰਿਆਈ, ਮਰਨ ਕਾਲ ਕਾ ਤਰਾਸ ਮਰਿਆ, ਹੋ ਜੋ ਉਸਦਾ ਹਮਾਰੀ ਪੱਛਾ, ਸ੍ਰੀ ਅਸਤੋ ਜੋ ਕਰਿਓ ਰਿਛਾ, ਰੱਖ ਲੈ ਹੋ ਮੋਹ ਰੱਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੀ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਾਤੁਰ ਦਸ ਘੰਤਾ। ਕਾਲ ਪਾਏ ਬ੍ਰਹਮਾ ਬਵਤਰੰਗ, ਕਾਲ ਪਾਏ ਸਿਵਜੂ ਅਵਤਰੰਗ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ, ਜਮਨ ਕਾਲ

ਉਚਾਰਨ ਭੇਦਾ ਜਾ ਕੋ ਭੇਵਨ ਪਾਵਨ ਭੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪਣੀ ਆਪਣੀ ਬੁੱਧ ਹਜੇਤੀ ਵਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਸ ਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਓਤ ਭੁਜ ਖਾਨ ਬਾਹਰ ਰਸ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਵ ਸ਼ੰਕਰ ਕੈਠਾ ਸਿਗਰੀ ਸਰਟ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸੱਜਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰ ਅਸਿੱਖ ਸੰਘਰੋ ਦੁੱਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੋਜੋ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਨਮ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਵਟਾਰੀ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਅਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਰਛਾ ਛੁਪ ਸਕੈ ਨਾ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੂ ਬਾਰਾ ਜਿਨ ਡਰ ਨਾਮ ਤਿਹਾਰ ਨੂੰ ਕਹਾ ਅੰਧਾਰ ਦੁਸ਼ ਦੁਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨਕੋ ਛੈ ਕਰਤਾ ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾਂ ਗ੍ਰੰਥ ਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਵਿਆਪਤ ਕੋਈ ਅੜਿਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਰਵਜੀਆ ਵਧਾਈਆਂ, ਰਾਗ ਰਤਨ ਪਰਵਾਰ ਪ੍ਰੀਆਂ। ਸ਼ਬਦ ਗਾਵੜੇ ਆਈਆਂ, ਸ਼ਬਦੋ ਤਾਂ ਗਾਵੂ ਹਰੀ ਕੀਰਾ। ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ। ਕਾਰ ਸਭ ਸਵਾਰਣਾ ਸਭਨਾ ਗੱਲਾਂ, ਸਮਰੱਥ ਸਵਾਮੀ ਸੋ ਕਿਉ ਮਨ ਹੰਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹੀ ਬਾਂਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋਣ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ ਸਭ ਥਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੁੱਤ ਦਵਸ ਕੀਤੇ ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੂੰ ਜਿਨ ਕੌਸੇ, ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ। ਉਦਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਨ ਸਾਰੇ ਅੰਦਰੋਂ। ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੂ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ। ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਉਜਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ। ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ। ਕਿਤ ਦਵਾਰ ਪਾਈਐ ਤਾਨੂੰ ਮਾਨੂੰ, ਤੁਹਾਨੂੰ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣਹੋ ਸੰਤੋ, ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਖਿਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਏ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨਾ ਕੀਤੀ, ਜੰਠ ਗੌਲੀ ਪਾਈਆ। ਕੁਰਬਾਨ ਕੀਤਾ ਤ ਸਭ ਟੋ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਖਿਨ ਨ ਪਾਇਆ।

ਨਾਹੀ ਤੇਰਾ ਨਾਲੇ ਸਾਥ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕਾਮੂਲੇ ਨਾ ਕੀਚਾ ਜਿਤੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰੰਗ ਤੇਰਾ ਅੰਤ ਨੂੰ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਡ ਤੇਰਾ ਕਿਆ ਕੋ ਅੱਖ ਵਖਾਣੀ ਆਖਿਰ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨੂੰ ਪਾਇਆ ਸੌਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਬਦ ਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾ ਹਕੇਰੀ ਬਿਖਮ ਮਾਰਗ ਚਲਣਾ ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੁਰਨਾ ਕੰਨਹ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਾਓ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਰ ਤੇਰੇ ਜਿਵ ਤੂੰ ਚਲਾਹੇ ਤਿਵ ਚਲਾਹ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧਰਹੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾਈ ਬਿਨ ਸਹਿਜਾ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਤ ਸੰਯਮ ਰਹਿ ਕਰਮ ਕਮਾਈ ਸਹਿਸਾ ਜੀ ਉਮਲੀ ਨੂੰ ਹੈ ਕਿਤ ਸੰਯਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਾਹੋ ਤਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀ ਹੋ ਮੈਲੀ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਥਾ ਮੈਲੀ ਤਿੰਨ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਵਰਨ ਮਨ ਹੋ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਪਿਰਾਂਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ

ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਣ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨਿ ਅਵਣਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥਾ ਕੋਈ। ਪੁੱਛੋ ਬੱਬੇ ਕੀ ਅਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ।

ਕਹਿ ਨਾਨਕ ਸੁਸਦਾ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾਉ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ।

ਚਲਾਇਆ ਭਾਉ ਆਪੇ ਹੀਰਾ ਰਤਨ ਆਬੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਇ ਕਾ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰਣ ਜਾਣੀ ਗੁਰੂ ਬਾਝੋ ਤਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੱਤਾ ਸੁਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਮਨ ਮੱਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਲ ਵੀ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨਹ ਵਸਾਰੀਐ ਮਨਹ ਕਿਉਂ ਵਸਾਰੀਐ ਏ ਬੜ ਦਾਤਾ ਦੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕੇ ਬੜ ਦਾਤਾ ਸੋ ਕਿਉਂ ਮਨਹ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰਾਏ ਮਾਹ ਉਪਜੈ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚ ਇਹ ਮਾਇਆ ਪਾਇਆ ਅਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟਾ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟਿਓ ਦਿਹਾੜੀ

ਸਾਹਮਣੇ ਆਏ। ਇਹ ਸਰੀਰ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ। ਅਰੇ ਆਪੀ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।

ਨੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤਤ ਕਰਮ ਕਮਾਇਆ।

ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਓ ਹਰ ਤੁਮ ਮੈਂ ਜੋ ਧਰੀ, ਹਰ ਬਿਨੇ ਹਵਣਾ ਦੇਖੋ ਕੋਈ, ਹਰ ਬਿਨੇ ਹਵਣਾ ਦੇਖੋ ਕੋਈ। ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ, ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨੇ ਹਵਣਾ ਕੋਈ। ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹਮੇ ਡੇਹੋ ਸਾਚਾ ਸੁਣ ਨੈਣ ਨੂੰ ਪਠਾਏ, ਸਾਚਾ ਸੁਣ ਨੈਣ ਨੂੰ ਪਠਾਏ। ਸ੍ਰੀ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ। ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣ ਨੈਣ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖਿਆ ਮਾਝਾ ਪਾਵਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ।

ਤਾ ਸੋਹੇਲਾ ਘਰ ਸਾਚਾ ਜਿੱਥੇ ਸਦਾ ਸਾ ਧਿਆਵੇ ਹੀ ਸੱਚੋ ਧਿਆਵੇ ਜਾਦ ਭਾਵੇ ਗੁਰਮੁਖ ਜਿਨਾ ਬੁਝਾਵੇ ਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੀ ਕਹਿ ਨਾਨਕ ਸੱਚ ਸੋਹੇਲਾ ਸੱਚੇ ਘਰ ਦਾਵੇ ਹੀ ਆਨੰਦ ਸਨੋ ਵੱਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ

ਘੋੜੀ ਆਪਣੇ ਆਪ ਸਾਜਿਆ ਪੀ ਨਿਰਚਨਾਓ ਦੋ ਇੱਕ ਦ੍ਰਿਸ਼ ਸਾਜੀਏ ਕਰਿਆ ਸੰਠੋ ਚਾਓ ਦਾਤਾ ਕਰਤਾ ਰੱਬ ਤੁਸ ਤੁਸ ਤੇ ਵੈ ਕਰੇ ਪਸਾਓ ਤੂੰ ਜਾਣੋ ਸਭ ਸਹਿ ਦਿਲ ਐਸੇ ਜਿੰਦ ਕਵਾਓ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਹਨ ਸੱਚ।

ਸੱਚੇ ਸੱਚ ਨਿਬੜੇ ਚਣਵਾਕੜੀ ਚ ਜਮਾਲਿਆ ਥਾਂ ਨਾ ਪੈਣ ਕੂੜਿਆ ਮੂੰਹ ਕਾਲਿਆ ਦੁੱਧ ਕਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸਠਗਣ ਵਾਲਿਆ ਲਿਖਣਾ।

ਭਾਰ ਭੈਵ ਚਿੰਦ ਫਿਰੈ ਸਰ ਭਾਰ ਭੈਵ ਚ ਰਾਜਾ ਤਰੁਣ ਦਵਾਰ ਭੈਵ ਸੂਰਜ ਭੈਵ ਚੰਦ ਕੋ ਕਰੋੜੀ ਚਲਤ ਨੈਂਤ

ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿਰ ਦੇ ਸੱਚ ਵਸਾ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਕੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਹਾਇਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜਿਆ ਬੰਧਨਾ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ।

ਪੌੜੀ ਦਾਨ ਮੈਂ ਅੰਡਾ ਤਲੀ ਖਾ ਕੇ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋ ਇੱਕ ਮਨ ਰੁਖ ਤੇ ਆਈਏ ਫਲ ਤੇ ਵੇ ਹੋ ਪਾਈਏ ਜੇ ਵੀ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ।

0: ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਗਣ ਆਵੇ ਆਓ ਸਰਵਣ ਕਰੀਏ ਲੜੀਵਾਰ ਗੁਰਸਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਲੜੀਵਾਰ ਉਪਦੇਸ਼ ਰਾਮ ਕਲੀ ਰਾਗ ਵਿੱਚ ਚੌਪ ਦੇ ਪੰਜੀ ਸ਼ਬਦ ਪੂਰੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਬਾਕੀ ਦੂਜੇ ਸਤਿਗੁਰਾਂ ਦਾ ਦੇ ਪਾ ਕੇ 36 ਸ਼ਬਦ ਪਿੱਛੇ ਸੰਪੂਰਨ ਹੋਏ ਨੇ। 37ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਕਲੂ ਦੇ ਸਮੇਂ ਅੰਦਰ ਸਾਧਨ ਲੋਕ ਕਰਦੇ ਨੇ, ਹਿੰਦੁਸਤਾਨ ਦੇ ਵਿੱਚ ਆਦਿ ਕਾਲ ਤੋਂ ਬੜਾ ਕਰਮ ਕਾਂਡ ਹੈ, ਹੋਰ ਬੜੇ ਸਾਧਨ ਨੇ ਭਗਤੀ ਨੂੰ ਬੰਦਗੀ ਨੂੰ ਛੱਡ ਕੇ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਹੈ। ਰੁੱਤ ਅਨੁਸਾਰ ਮਹਾਰਾਜ ਜੀ ਨੇ ਕੁਆਲਿਟੀ ਦਾ ਬੀਜ ਦਿੱਤਾ ਹੈ ਸਮੇਂ ਅਨੁਸਾਰ। ਮਾਨਸ ਜਨਮ ਦਾ ਪ੍ਰਯੋਜਨ ਇਹ ਹੈ ਕਿ ਇਹਨੂੰ ਗਿਆਨ ਦਾ ਫਲ ਲੱਗ ਜਾਵੇ, ਆਪਣੇ ਸਵੈ ਸਰੂਪ ਦੀ ਪ੍ਰਾਪਤੀ ਹੋ ਜਾਵੇ। ਮਾਨਸ ਜਨਮ ਦਾ ਇਹ ਫਲ ਹੈ, ਪ੍ਰਯੋਜਨ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਫਰੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਹਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਵਾਸਤੇ ਪ੍ਰਾਪਤ ਹੋਈ ਇਹ ਫਲ ਆ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਸਾਧਨ ਨੂੰ ਕਰਮ ਕਾਂਡ ਨੂੰ ਥਾਂ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਮੁਤਾਬਕ ਰੁੱਤ ਮੁਤਾਬਕ ਵਾਹਿਗੁਰੂ ਦਾ ਨਾਮ ਬੀਜ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਦੇ ਨਾਲ ਜੋੜ ਕੇ ਸਤਿਗੁਰੂ ਦੇ ਲੜ ਲਾ ਕੇ ਜੋ ਨਾਮ ਦੇ ਦਾਤੇ ਨੇ, ਜਿਨ੍ਹਾਂ ਦੀ ਕਿਰਪਾ ਨਾਲ ਨਾਮ ਆਰਾਧਿਆ ਜਾਂਦਾ ਹੈ, ਜਪਿਆ ਜਾਂਦਾ ਹੈ, ਗਿਆਨ ਦਾ ਫਲ ਲੱਗਦਾ ਹੈ। ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਬਖਸ਼ਿਸ਼ਾਂ ਕੀਤੀਆਂ ਨੇ। ਰੁੱਤ ਅਨੁਸਾਰ ਕੁਆਲਿਟੀ ਦਾ ਪੂਰਾ ਬੀਜ ਨਾਮ ਦਾ ਬੀਜ ਦਿੱਤਾ ਹੈ। ਰੁੱਤਿਆ ਕਲਯੁਗ ਦਾ ਸਮਾਂ,

ਨਾਹੀ ਮਤ ਭਰਮ ਭੂਲਾ। ਐ ਭਾਈ ਹੁਣ ਕਲਯੁਗ ਦਾ ਸਮਾਂ ਆ ਗਿਆ, ਅਬ ਕਲੂ ਆਇਓ ਰੇ। ਇੱਕ ਨਾਮ ਬੋਵੋ ਬੋਵ, ਇੱਕ ਵਾਹਿਗੁਰੂ ਦਾ ਨਾਮ ਹੀ ਬੀਜੋ, ਨਾਮ ਹੀ ਬੀਜੋ। ਸਰੀਰ ਰੂਪੀ ਕਿਆਰੇ ਵਿੱਚ, ਹਿਰਦੇ ਰੂਪੀ ਕਿਆਰੀ ਵਿੱਚ ਨਾਮ ਦਾ ਬੀਜ ਪਾਵੋ, ਨਾਮ ਦਾ ਬੀਜ ਪਾਵੋ। ਜਿਵੇਂ ਕਿਰਸਾਨ ਜ਼ਮੀਨ ਵਿੱਚ ਵਾਹ ਸਵਾਰ ਕੇ ਉਹਨੂੰ ਬੀਜ ਪਾਉਂਦਾ ਹੈ, ਸਰੀਰ ਨੂੰ ਵਾਹੁਣਾ ਸਵਾਰਨਾ ਕੀ ਹੈ? ਸੇਵਾ ਕਰਨੀ ਹੈ। ਨਿਸ਼ਕਾਮ ਹੋ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰਕੇ ਸੰਗਤਾਂ ਦੀ ਸੇਵਾ ਕਰਨੀ ਹੈ, ਜੂਠੇ ਭਾਂਡੇ ਮਾਂਜਣੇ ਆਦਿਕ, ਇਹੀ ਸਵਾਰਨਾ ਹੈ। ਸੋਹਣਾ ਬਣਾਉਣਾ ਹਿਰਦੇ ਰੂਪੀ ਖੇਤ ਨੂੰ, ਫਿਰ ਗੁਰੂ ਦਾ ਬਖਸ਼ਿਆ ਨਾਮ ਉਹਦਾ ਆਰਾਧਨ ਕਰਨਾ, ਇਹ ਬੀਜ ਪਾਉਣਾ ਹੈ। ਗੁਰੂ ਵਾਲੇ ਬਣ ਕੇ ਨਾਮ ਦਾ ਆਰਾਧਨ ਕਰਨਾ, ਇਹ ਬੀਜ ਪਾਉਣਾ ਹੈ। ਇੱਕ ਨਾਮ ਬੋਵਹ ਬੋਵ, ਨਾਨਕ ਕਹਿ ਘਰ ਕੇਵਲ ਨਾਮ। ਕਲਯੁਗ ਦਾ ਸਮਾਂ ਨਾਮ ਜਪਣ ਦੀ ਵਾਰੀ ਹੈ, ਵਾਹਿਗੁਰੂ ਨੂੰ ਪਾਉਣ ਦਾ।

ਫਲ ਨਾ ਫੂਲੈ ਤਾਹਿ। ਰੁੱਤ ਹੋਰ ਹੋਵੇ, ਬੀਜ ਹੋਰ ਪਾ ਦਈਏ, ਬੀ ਦਈਏ, ਉਹ ਫਲ ਫੁੱਲਦਾ ਨਹੀਂ, ਫਲੀਭੂਤ ਨਹੀਂ ਹੁੰਦਾ। ਜਿਹੋ ਜੀ ਰੁੱਤ ਹੁੰਦੀ ਉਹ ਜਾਂ ਬੀਜ। ਜੇ ਚੌਲ ਦੀ ਰੁੱਤ ਹੈ, ਹੁਣ ਅੱਜ ਕੱਲ੍ਹ ਪੰਜਾਬ ਵਿੱਚ ਹੋਰ ਕਈ ਸੂਬਿਆਂ 'ਚ ਚੌਲ ਹੁੰਦਾ, ਝੋਨਾ ਹੁੰਦਾ, ਝੋਨੇ ਦੀ ਰੁੱਤ ਹੈ, ਫਲ ਰਿਹਾ, ਫਲੀਭੂਤ ਹੋ ਰਿਹਾ। ਕਣਕ ਦੀ ਰੁੱਤ ਹੈ, ਸਿਆਲਾਂ ਦੇ ਵਿੱਚ ਠੰਡ ਚਾਹੀਦੀ ਹੈ। ਨਵੰਬਰ ਦੇ ਵਿੱਚ ਕਣਕ ਬੀਜੀ ਜਾਂਦੀ ਅਤੇ ਕਣਕ ਫਲੀਭੂਤ ਹੁੰਦੀ ਹੈ। ਆਨ ਰੁੱਤੀ ਆਨ ਬੋਈਐ, ਫਲ ਨਾ ਫੂਲੈ ਤਾਹਿ। ਰੇ ਮਨ ਵੱਤਰ ਬੀਜਣ ਨਾਓ। ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਦਿੱਤੀ ਹੈ, ਨਾਮ ਜਪਾਇਆ ਹੈ, ਨਾਮ ਦੁਆਰਾ ਗਿਆਨ ਦਾ ਫਲ ਲੱਗਦਾ ਹੈ। ਉਹ ਇਹ ਸਿਧਾਂਤ ਉੱਤਮ ਬਖਤੇ ਹੋ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ। ਅਸੀਂ ਹੋਰ ਕੋਈ ਕਰਮ ਕਾਂਡ ਨਹੀਂ ਜਾਣਦੇ, ਨਹੀਂ ਜਾਣਿਆ। ਸੱਚੇ ਪਾਤਸ਼ਾਹ ਹੋਰ ਕੋਈ ਗਿਆਨ ਲੈ ਲੈਣਾ, ਧਰਮ ਗ੍ਰੰਥਾਂ ਦਾ ਡੂੰਘਾ ਗਿਆਨ, ਲੋਕਾਂ ਨੂੰ ਖੁਸ਼ ਕਰ ਦੇਣ ਵਾਲਾ, ਬੁੱਧੀ ਨੂੰ ਅਸਚਰਜ ਕਰ ਦੇਣ ਵਾਲਾ ਗਿਆਨ, ਉਹ ਵੀ ਨਹੀਂ। ਸੱਚੇ ਪਾਤਸ਼ਾਹ ਕੇਵਲ ਤੁਹਾਡੇ ਨਾਮ ਦਾ ਆਸਰਾ, ਦੂਜਾ ਕੋਈ ਆਸਰਾ ਨਹੀਂ, ਇਹ ਕਹਿ ਰਹੇ। ਠਾਕੁਰ ਪ੍ਰੀਤਮਾ ਪ੍ਰਭ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੁੱਲਾ ਚੁੱਕੈ ਪ੍ਰਭ ਤੇਰੇ ਰਹਾਉ। ਫਿਰ ਉਹਦਾ ਦਰ ਬਖਸ਼ਿੰਦਾ ਹੈ, ਸ਼ਰਨ ਆਇਆਂ ਨੂੰ, ਭੁੱਲਾਂ ਚੁੱਕਾਂ ਨੂੰ ਮਾਫ਼ ਕਰਕੇ ਗਲੇ ਲਾ ਲੈਂਦਾ ਹੈ। ਐਸਾ ਦਰ ਹੈ ਸੱਚੇ ਪਾਤਸ਼ਾਹ ਜੀ ਦਾ। ਇਹਨਾਂ ਪਾਵਨ ਸ਼ਬਦਾਂ ਵਿੱਚ ਆਪਣੀ ਨਿਮਰਤਾ ਦੁਆਰਾ ਅਰਦਾਸ ਕਰਨ ਦਾ ਵੱਲ, ਇੱਕ ਨਾਮ ਦਾ ਆਰਾਧਨ ਦਾ ਉਪਦੇਸ਼ ਅਰਦਾਸ ਕਰਨ ਦਾ ਵੱਲ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਿਵੇਂ ਸਿਆਣਾ ਅਧਿਆਪਕ ਪੂਰਨੇ ਪਾ ਕੇ ਬੱਚਿਆਂ ਨੂੰ ਦਿੰਦਾ, ਪੱਟੀ ਉੱਪਰ ਆ ਪਹਿਲਾਂ ਲਿਖ ਕੇ ਦਿੰਦਾ ਹੈ ਕਾਪੀਆਂ ਦੇ ਉੱਪਰ, ਇਸ ਤਰ੍ਹਾਂ ਲਿਖੋ ਫਿਰ ਤੁਹਾਨੂੰ ਲਿਖਣਾ ਆਵੇਗਾ, ਅੱਖਰਾਂ ਦਾ ਗਿਆਨ ਹੋਵੇਗਾ। ਇਵੇਂ ਸੱਚੇ ਪਾਤਸ਼ਾਹ ਸਾਨੂੰ ਵੱਲ ਸਿਖਾ ਰਹੇ ਨੇ ਇਹਨਾਂ ਦੋ ਚਾਰ ਸ਼ਬਦਾਂ ਰਾਹੀਂ, ਅੱਜ ਵਾਲਾ ਵੀ ਅਤੇ ਆਉਣ ਵਾਲਾ ਵੀ। ਕਿਵੇਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਅੱਗੇ, ਕਰਮ ਕੀ ਕਰਨਾ, ਨਾਮ ਦਾ ਉਟ ਆਸਰਾ ਲੈਣਾ। ਰਾਮ ਕਲੀ ਮਹੱਲਾ ਪੰਜਵਾ, ਕਿਛੁ ਕਾਜ ਨਾ ਕੀਓ ਜਾਨ। ਮਹਾਰਾਜ ਕਹਿੰਦੇ ਜਾਣ ਲਓ ਸੱਚੇ ਪਾਤਸ਼ਾਹ ਆਪ ਜੀ ਦੇ ਅੱਗੇ ਅਰਦਾਸ, ਕੋਈ ਵੀ ਕੰਮ ਨਹੀਂ ਕੀਤਾ। ਕਿਛੁ ਕਾਜ ਨਾ ਕੀਓ ਜਾਨ, ਕੋਈ ਕੰਮ ਨਹੀਂ ਕੀਤਾ ਹੈ, ਜਾਣ ਲਵੋ ਕੋਈ ਵੀ ਕਾਜ ਕੰਮ ਕਰਮ ਜੋ ਲੋਕ ਕਰਦੇ ਨੇ। ਤੀਰਥਾਂ ਦੀ ਯਾਤਰਾ ਕਰਨੀ, ਤੀਰਥਾਂ 'ਤੇ ਤੁਰੇ ਰਹਿਣਾ ਲੰਬਾ ਸਮਾਂ, ਇਸ਼ਨਾਨ ਕਰਨਾ, ਉੱਥੇ ਜਾ ਕੇ ਟੁੱਬੇ ਲਾਉਣੇ, ਫਿਰ ਪੁੰਨ ਦਾਨ ਕਰਨਾ, ਹੋਰ ਗਊਆਂ ਆਦਿਕ ਦਾਨ ਕਰਨੀਆਂ, ਬਹੁਤ ਕਰਮ ਨੇ ਹਿੰਦੁਸਤਾਨ ਵਿੱਚ ਜੋ ਲੋਕ ਕਰਦੇ ਨੇ। ਕਿਛੁ ਕਾਜ ਨਾ ਕੀਓ ਜਾਨ, ਕੋਈ ਵੀ ਸੱਚੇ ਪਾਤਸ਼ਾਹ ਹੋਰ ਜਲ ਧਾਰੇ ਆਦਿਕ ਧੂਣੀਆਂ ਤਪਾਉਣੀਆਂ, ਸਰੀਰ ਨੂੰ ਡੰਡ ਦੇਣਾ, ਕਿਛੁ ਕਾਜ ਨਾ ਕੀਓ ਜਾਨ, ਹੈ ਸੱਚੇ ਪਾਤਸ਼ਾਹ ਜਾਣ ਲਓ, ਤੁਸੀਂ ਤਾਂ ਜਾਣਦੇ ਹੋ, ਤੁਸੀਂ ਜਾਣੀ ਜਾਣੋ, ਤੁਹਾਥੋਂ ਕੁਝ ਵੀ ਛੁਪਿਆ ਹੋਇਆ ਨਹੀਂ, ਮੈਂ ਇਹ ਕੋਈ ਵੀ ਕੰਮ ਨਹੀਂ ਕੀਤਾ। ਸੱਚੇ ਪਾਤਸ਼ਾਹ ਪ੍ਰਭ ਮੇਰਾ ਅੰਤਰ ਜਾਮੀ ਜਾਣ,
ਤੁਸੀਂ ਤਾਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਦਿਲਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ, ਹਰੇਕ ਦੇ ਅੰਦਰ ਕਿੰਨੀ ਭਾਵਨਾ ਹੈ, ਕਿੰਨਾ ਕੁ ਸਿੱਧਕ ਭਰੋਸਾ ਹੈ, ਕਿੰਨਾ ਕੁ ਵਿਸ਼ਵਾਸ, ਕਿੰਨਾ ਕੁ ਪ੍ਰੇਮ ਹੈ, ਕਿੰਨੀ ਕੁ ਸ਼ਰਧਾ ਹੈ। ਤੁਸੀਂ ਸਭ ਕੁਝ ਜਾਣਦੇ ਹੋ, ਜਾਣੀ ਜਾਣ ਸੁਰਤ ਮਤ ਨਾਹੀ ਕਿਛ ਗਿਆਨ। ਸੱਚੇ ਪਾਤਸ਼ਾਹ ਵੀ ਜਾਣਦੇ ਹੋ ਸੁਰਤ ਮਤ, ਸੁਰਤੀਆਂ ਵਾਲੀ ਮਤ, ਸ਼ਰੂਤੀਆਂ ਵਾਲੀ। ਅਸੀਂ ਕੋਈ ਵੇਦਾਂ ਨੂੰ ਪੜ੍ਹਨ ਵਿੱਚ ਵੀ ਸਮਾਂ ਨਹੀਂ ਅਜਾਈ ਕੀਤਾ ਹੈ, ਗਵਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸੁਰਤ ਮਤ ਸੁਰਤੀਆਂ ਵੇਦਾਂ ਦੀਆਂ ਤੱਤੇ ਨੂੰ ਸਿਹਾਰੀ ਹੈ। ਸੁਰਤ ਮਤ ਔਰ ਸਿਮਰਤੀਆਂ ਵਾਲੀ ਮਤ, ਸੁਰਤ ਤੋਂ ਸਿਮਰਤੀਆਂ ਵੀ ਭਾਵ ਲੈਂਦੇ ਨੇ। ਵੇਦਾਂ ਦੇ ਵਿੱਚੋਂ ਨਿਕਲੀਆਂ ਨੇ 27 ਸਿਮਰਤੀਆਂ, ਛੋਟੀਆਂ ਛੋਟੀਆਂ ਪੁਸਤਕਾਂ ਨੇ। ਇਹੀ ਕਿਹਾ ਸੀ ਭਗਤ ਕਬੀਰ ਸਾਹਿਬ ਜੀ ਨੇ, ਵੇਦ ਕੀ ਪੁੱਤਰੀ ਸਿਮਰਿਤ ਪਹਾਈ, ਸੰਕਲ ਜੇਵਰੀ ਲੈ ਹੈ ਆਈ, ਆਪਨ ਨਗਰ ਆਪ ਤੇ ਵਾਧਿਆ। ਵੇਦਾਂ ਦੇ ਵਿੱਚੋਂ ਨਿਕਲੀਆਂ ਹੋਣ ਕਰਕੇ ਬਣੀਆਂ ਨੇ 27 ਸਿਮਰਤੀਆਂ, 52 ਉਪਨਿਸ਼ਦਾਂ, 6 ਸ਼ਾਸਤਰ, 18 ਪੁਰਾਣ ਨੇ ਹਿੰਦੁਸਤਾਨ ਦੇ, ਸਨਾਤਨ ਮਤ ਦੇ ਗ੍ਰੰਥ ਨੇ, ਧਾਰਮਿਕ ਗ੍ਰੰਥ ਬਹੁਤ ਨੇ, ਇੱਕ ਨਹੀਂ। ਰਿਸ਼ੀਆਂ ਮੁਨੀਆਂ ਨੇ ਜਿਵੇਂ ਵੇਦ ਪੜ੍ਹੇ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਗਿਆਨ ਕੱਢ ਕੇ ਵੱਖਰਾ ਕਰ ਦਿੱਤਾ, ਜਿਵੇਂ ਕਿਸੇ ਨੂੰ ਚੰਗਾ ਲੱਗਾ, ਕਿਸੇ ਦੀ ਬਿਰਤੀ ਨੂੰ ਟੁੰਬ ਗਿਆ ਉਹ ਗਿਆਨ, ਉਹਨਾਂ ਸੋਹਣੀਆਂ ਪੁਸਤਕਾਂ ਰਚ ਦਿੱਤੀਆਂ ਵਿੱਚ। ਵੇਦ ਕੀ ਪੁੱਤਰੀ ਸੰਕਲ ਪਹਾਈ, ਸਿਮਰਿਤ ਪਹਾਈ, ਸਿਮਰਤੀਆਂ ਵੇਦ ਦੀਆਂ ਪੁੱਤਰੀਆਂ ਨੇ ਐ ਭਾਈ। ਮੈਨੂੰ ਪੜ੍ਹਨ ਦੀ ਕੀ ਲੋੜ ਆ? ਤੁਸੀਂ ਕਹਿੰਦੇ ਆ ਤੁਹਾਨੂੰ ਵੇਦ ਨਹੀਂ ਆਉਂਦੇ, ਤੁਹਾਨੂੰ ਵਿੱਦਿਆ ਨਹੀਂ ਆਉਂਦੀ ਹੈ। ਵਾਰ ਵਾਰ ਪੰਡਿਤ ਇਹੀ ਕਹਿੰਦੇ ਸੀ ਆ, ਸਿਮਰਤੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ, ਉਪਨਿਸ਼ਦਾਂ ਦਾ ਗਿਆਨ ਹੋਣਾ ਜ਼ਰੂਰੀ, ਵੇਦਾਂ ਦਾ ਗਿਆਨ, ਫਿਰ ਚਰਚਾ ਕਰਨ ਦੇ ਯੋਗ ਹੋਵੋਗੇ ਤੁਸੀਂ। ਸਿੰਘ ਡਾਉਂਦੇ ਸੀ ਕਬੀਰ ਸਾਹਿਬ ਜੀ ਨਾਲ, ਲੇਕਿਨ ਜਿਹੜਾ ਚਰਚਾ ਕਰਦਾ ਸੀ ਕਬੀਰ ਸਾਹਿਬ ਭਜਾ ਦਿੰਦੇ ਸਨ। ਰੋਸ਼ਨ ਦਿਮਾਗ ਸੀ, ਪੂਰਨ ਗਿਆਨਵਾਨ ਸਨ, ਸਰਲ ਭਾਸ਼ਾ ਵਿੱਚ, ਸੰਸਕ੍ਰਿਤ ਵਿੱਚ ਨਹੀਂ, ਸਰਲ ਭਾਸ਼ਾ, ਆਮ ਭਾਸ਼ਾ, ਲੋਕ ਬੋਲੀ ਵਿੱਚ ਜਵਾਬ ਦਿੰਦੇ ਸੀ। ਕਿਹਾ ਭਾਈ ਕੀ ਹੈ ਇਹ? ਸੰਕਲ ਜੇਵਰੀ ਲਿਆ ਹੈ ਆਈ, ਜੀਵਾਂ ਨੂੰ ਬੰਨਣ ਵਾਸਤੇ ਕਰਮ ਕਾਂਡ ਵਿੱਚ ਸੰਗਲ ਅਤੇ ਰੱਸੀਆਂ ਲੈ ਆਈਆਂ ਨੇ ਇਹ ਸੁਰਤ ਸਿਮਰਤੀਆਂ, ਸੰਗਲ ਅਤੇ ਰੱਸੀਆਂ ਹੈ, ਜਿਹੜੇ ਪੜ੍ਹ ਲੈਂਦੇ ਨੇ ਕਰਮ ਕਾਂਡ ਵਿੱਚ ਬੱਝ ਜਾਂਦੇ ਨੇ, ਇਹੀ ਹੈ ਨਾ ਭਰਾਵੋ। ਸੰਕਲ ਜੇਵਰੀ ਲੈ ਹੈ ਆਈ, ਆਪਨ ਨਗਰ ਆਪ ਤੇ ਵਾਧ, ਆਪਣੇ ਆਪ ਹੀ ਆਪਣੇ ਕਰਮਾਂ ਨਾਲ ਆਪਣਾ ਨਗਰ ਬਨਾਰਸ ਨੂੰ ਬੰਨ ਦਿੱਤਾ ਹੈ। ਇੱਥੇ ਹੀ ਇਹ ਗਿਆਨ ਦੜਾਇਆ ਜਾਂਦਾ ਹੈ, ਦੂਜਿਆਂ ਨੂੰ ਬੰਨਣ ਵਾਸਤੇ ਵੀ ਆਪ ਬੱਧੇ ਹੋਏ ਨੇ। ਸੁਰਤ ਮਤ ਨਾਹੀ ਕਿਛ ਗਿਆਨ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਵਾਹਿਗੁਰੂ ਸੱਚੇ ਪਾਤਸ਼ਾਹ, ਐ ਭਾਈ ਸਾਨੂੰ ਤਾਂ ਸੁਰਤੀਆਂ ਵਾਲੀ ਮਤ, ਸਿਮਰਤੀਆਂ ਵਾਲੀ ਮਤ, ਨਾ ਹੀ ਕਿਛ ਗਿਆਨ, ਹੋਰ ਵੀ ਕੋਈ ਗਿਆਨ ਨਹੀਂ ਹੈ, ਅਸਾਨੇ ਨਹੀਂ ਪੜ੍ਹਿਆ, ਨਹੀਂ ਵਿਆਕਰਨ ਪੜ੍ਹਨ ਵਿੱਚ 12-12 ਸਾਲ ਲਾਏ ਨੇ, ਗਵਾਏ। ਸੁਰਤ ਮਤ ਨਾ ਹੀ ਕਿਛ ਗਿਆਨ, ਨਹੀਂ ਕੋਈ ਗਿਆਨ ਹੈ ਉਹਨਾਂ ਉਪਨਿਸ਼ਦਾਂ ਦਾ, ਹੋਰ ਕੋਈ ਗਿਆਨ ਮੱਤੀ ਵਿੱਚ ਨਹੀਂ ਧਾਰਨ ਕੀਤਾ ਹੈ। ਸੁਰਤ ਮਤ ਆਪਣੀ ਸੁਰਤ ਵਿੱਚ, ਆਪਣੀ ਗਿਆਤ ਵਿੱਚ, ਆਪਣੀ ਮਤ ਵਿੱਚ ਹੋਰ ਕੋਈ ਗਿਆਨ ਨਹੀਂ ਧਾਰਨ ਕੀਤਾ ਸੱਚੇ ਪਾਤਸ਼ਾਹ। ਦੁਨੀਆਂ ਵਿੱਚ ਬੜੇ ਗਿਆਨ ਨੇ, ਬੜੇ ਹੁਨਰ ਹਨ, ਲੇਕਿਨ ਭਗਤ ਦਾ ਧਿਆਨ, ਗਿਆਨ ਇੱਕੋ ਅਕਾਲ ਪੁਰਖ ਦਾ ਨਾਮ ਹੁੰਦਾ ਹੈ, ਬੰਦਗੀ ਹੁੰਦੀ ਹੈ। ਗੁਰੂ ਦਾ ਬਖਸ਼ਿਆ ਗਿਆਨ,
ਗੁਰੂ ਦਾ ਉਪਦੇਸ਼ ਉਹਦੇ ਕੋਲ ਹੁੰਦਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਆਪ ਜੀ ਦੇ ਸੁੰਦਰ ਬਚਨ ਨੇ। ਸੁਰਤ ਮਤ ਨਾ ਹੀ ਕਿਛ ਗਿਆਨ, ਕੋਈ ਹੋਰ ਗਿਆਨ ਨਹੀਂ ਹੈ। ਜਾਪ ਤਾਪ ਸੀਲ ਨਹੀਂ ਧਰਮ, ਹੋਰ ਵੀ ਕੋਈ ਜਾਪ ਵਿਸ਼ੇਸ਼ ਕਰਕੇ ਕੀਤਾ ਹੋਇਆ ਜਾਪ, ਮੰਤਰਾਂ ਦੇ ਜਾਪ ਕਰਦੇ ਨੇ ਹਿੰਦੂ ਲੋਕ, ਰਿਸ਼ੀ ਮੁਨੀ ਸਾਧੂ ਲੋਕ ਤੀਰਥਾਂ 'ਤੇ ਜਾ ਕੇ ਮੰਤਰਾਂ ਦੇ ਜਾਪ ਕਰਦੇ ਨੇ, ਰਿਧੀਆਂ ਸਿੱਧੀਆਂ ਆ ਜਾਂਦੀਆਂ ਨੇ ਉਹਨਾਂ ਨਾਲ। ਜਾਪ ਕਰਨ ਨਾਲ ਵਿਸ਼ੇਸ਼ ਕਰਕੇ ਕਿਸੇ ਦੇਵਤੇ ਦਾ, ਕਿਸੇ ਦੇਵਤੇ ਦੇ ਮੰਤਰ ਦਾ ਜਾਪ ਕਰਨਾ, ਜਿਵੇਂ ਹਨੂੰਮਾਨ ਦਾ ਚਲੀਹਾ ਆਦਿ ਕਰਦੇ ਨੇ। ਜਾਪ ਤਾਪ ਸੀਲ ਨਹੀਂ ਧਰਮ, ਕੋਈ ਜਾਪ ਨਹੀਂ ਕੀਤਾ ਵਿਸ਼ੇਸ਼ ਕਰਕੇ। ਤਾਪ ਸਰੀਰ ਨੂੰ ਤਪਾਉਣਾ, ਤਪੱਛਿਆ ਕਰਨੀ, ਧੂਣੀਆਂ ਆਦਿਕ ਬਾਲ ਕੇ ਗਰਮੀਆਂ ਦੇ ਦਿਨਾਂ ਵਿੱਚ ਬੈਠ ਜਾਣਾ, ਚਾਰ ਚੁਪੇਰੇ ਅੱਗ ਬਾਲ ਕੇ ਵਿਚਕਾਰ ਬਹਿ ਜਾਣਾ, ਸੇਕ ਲੈਣਾ ਉਹਦਾ, ਗਰਮੀ ਲੈਣੀ, ਸਰੀਰ ਨੂੰ ਮਾਰਨਾ, ਦੁੱਖ ਦੇਣੇ, ਇਹ ਤਾਪ ਹੈ, ਤਪੱਛਿਆ ਹੈ। ਸਿਆਲਾਂ ਦੀ ਰੁੱਤ ਵਿੱਚ ਠੰਡੇ ਪਾਣੀ ਦੇ ਘੜੇ ਸਿਰ ਵਿੱਚ ਪਵਾਈ ਜਾਣੇ, ਸਾਰੇ ਸਰੀਰ 'ਤੇ ਵਗਾਈ, ਸਿਰ 'ਚ ਧਾਰ ਬੰਨ੍ਹ ਕੇ ਪਵਾਉਣੇ, ਸਾਰੇ ਸਰੀਰ ਤੋਂ ਦੀ ਪਾਣੀ ਵਗਾਉਣਾ। ਜਾਪ ਤਾਪ ਜੇਠ ਹਾੜ ਦੇ ਦਿਨਾਂ ਵਿੱਚ ਧੂਣੀਆਂ ਤਾਪ ਕੇ ਬੈਠ ਜਾਣਾ, ਤਾਪ ਸੀ ਇਹ। ਹੁਣ ਹਟੇ ਨੇ ਪੰਜਾਬ ਵਿੱਚੋਂ, ਆਮ ਹੀ ਕਰਦੇ ਸੀ ਪਹਿਲਾਂ ਲੋਕ, ਸਾਧੂ ਲਾਲ ਕੱਪੜਿਆਂ ਵਾਲੇ ਉਦਾਸੀ ਵੀ ਕਰਦੇ ਸਨ, ਜਟਾਵਾਂ ਵਾਲੇ ਸਾਧ ਹੁੰਦੇ ਸੀ। ਜਾਪ ਤਾਪ ਸੀਲ ਨਹੀਂ ਧਰਮ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਾਪ ਵਿਸ਼ੇਸ਼ ਕਰਕੇ ਜਪਿਆ ਹੋਇਆ। ਜਾਪ ਇੱਕ ਰਸ ਜਿਹਦੇ ਵਿੱਚ ਹੋਰ ਦੂਜੀ ਗੱਲ ਨਾ ਹੋਵੇ, ਅਖੰਡ ਰੱਦ ਨਾ ਕੋਈ ਮੰਤਰ ਦਾ ਜਾਪ ਕਰਨਾ ਇੱਕ ਰਸ, ਜਿਵੇਂ ਮੂਲ ਮੰਤਰ ਗੁਰਮੰਤਰ ਸਤਿਗੁਰਾਂ ਦਿੱਤਾ ਹੈ, ਇਸ ਤਰ੍ਹਾਂ ਮੰਤਰ ਨੇ ਦੇਵੀ ਦੇਵਤਿਆਂ ਦੇ ਹੋਰ। ਜਾਪ ਤਾਪ ਸੀਲ ਨਹੀਂ ਧਰਮ, ਨਾ ਅਸੀਂ ਕੋਈ ਜਾਪ ਕੀਤਾ ਵਿਸ਼ੇਸ਼ ਬੈਠ ਕੇ, ਜ਼ਿੰਮੇਵਾਰੀਆਂ ਇੰਨੀਆਂ ਨਹੀਂ, ਸਮਾਂ ਹੀ ਨਹੀਂ ਸੀ ਆਪ ਜੀ ਕੋਲ, ਏਡੀਆਂ ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ। ਜਾਪ ਤਾਪ ਸੀਲ ਨਹੀਂ ਧਰਮ, ਨਾ ਕੋਈ ਮਹਾਰਾਜ ਧੂਣੀ ਤਪਾਈ ਤਪੱਛਿਆ, ਨਾ ਕੋਈ ਸੁਭਾਅ ਦੇ ਵਿੱਚ ਸੀਲ ਨਿਮਰਤਾ ਹੈ, ਕੋਮਲਤਾ ਹੈ, ਕੋਮਲ ਸੁਭਾਅ ਨਹੀਂ, ਨਹੀਂ ਧਰਮ, ਨਹੀਂ ਕੋਈ ਹੋਰ ਧਰਮ ਦੇ ਕਾਰਜ ਕੀਤੇ ਨੇ, ਹੋਰ ਕੋਈ ਧਰਮ ਕਰਮ ਜਿਹੜੇ ਨੇ, ਜਿਨ੍ਹਾਂ ਨੂੰ ਕਿਹਾ ਗੁਰੂ ਰਾਮਦਾਸ, ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਾਗਾਤੀ ਲੁੱਟ ਹੈ, ਨਿਰਬਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ, ਉਹ ਵੀ ਨਹੀਂ ਕੀਤੇ ਹਨ ਸੱਚੇ ਪਾਤਸ਼ਾਹ। ਕਿਛੂ ਨ ਜਾਣੋ ਕੈਸਾ ਕਰਮ, ਕੁਝ ਵੀ ਨਹੀਂ ਜਾਣਦੇ ਕਿਹੋ ਜਿਹਾ ਕੋਈ ਕਰਮ ਹੈ, ਕਿਵੇਂ ਕਰੀਦਾ ਹੈ, ਇਹ ਵੀ ਸੱਚੇ ਪਾਤਸ਼ਾਹ ਨਹੀਂ ਸਮਝਿਆ ਹੈ, ਲੋੜ ਹੀ ਨਹੀਂ ਸਮਝੀ ਹੈ। ਕਿਛੂ ਨ ਜਾਣੋ ਕੈਸਾ ਕਰਮ, ਕੁਝ ਨਹੀਂ ਜਾਣਦੇ ਕਰਮਾਂ ਨੂੰ ਕੀਤਿਆਂ ਕੈਸਾ ਫਲ ਮਿਲਣਾ ਹੈ, ਗਿਆਨ ਹੋਣਾ ਹੈ ਜਾਂ ਨਹੀਂ ਹੋਣਾ ਹੈ। ਸੱਚੇ ਪਾਤਸ਼ਾਹ ਆਪ ਜੀ ਪਾਵਨ ਬਾਣੀ ਰਹਿ ਰਾਸਾ ਵਿੱਚ ਇਹੋ ਹੀ ਅਰਦਾਸ ਕਰਦੇ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਸੱਚੇ ਪਾਤਸ਼ਾਹ ਸਾਨੇ ਤਾਂ ਕੋਈ ਜਪ ਤਪ, ਕੋਈ ਸੰਜਮ ਨਹੀਂ ਕੀਤਾ, ਇੰਦਰੀਆਂ ਦਾ ਦਮਨ ਆਦਿਕ ਜਿਵੇਂ ਕਰਦੇ ਨੇ ਸੰਨਿਆਸੀ ਆਦਿਕ, ਦਮਨ ਕਰਦੇ ਨੇ ਇੰਦਰੀਆਂ,
संजम भी नहीं कोई कीता है। जप तप संजम धर्म ना कमाया, कोई सच्चे पातशाह होर कोई लोगां वांग धर्म दे कर्मां नूं नहीं कमाया कीता है। जप तप संजम धर्म ना कमाया, सेवा साध ना जानिया हर राया, ना साध संगत दी सेवा ना ही हरि वाहिगुरू राया तैनू जानिया है पछाणिया है। कहो नानक हम नीच करमा, सरन परे की रख हो शर्मा। अरदास बेनती, महाराज साढ़े सारे कर्म नीवे ने, सारे ही नीवे ने। कहो नानक हम नीच करमा, सरन परे की रख हो। हाँ, सरन तुहाडी लई है, तुहाडे हाँ, होर किसे दा कोई ओट आसरा नहीं है। आप जी का वोट आसरा लिया है, शरण पिया की तुहानू लज्जा है, तुसी लज्जा रखो सच्चे पातशाह, शर्म है तुहानू लज्जा है। ठाकुर प्रीतम प्रभ मेरे, तुझ बिन दूजा अवर न कोई, भूला चूका प्रभ तेरे रहाओ। यही कह रहे ने इत्थे अरदास। ठाकुर प्रीतम प्रभ मेरे, ऐ ठाकुर सच्चे पातशाह तुसी साढ़े आसरे हो, तुसी महाराज पैदा करन वाले, प्रतपालना करन वाले ते लैता करन वाले हो संसार नू, तुहाडे नाल वास्ता है, सिद्धा तुहाडा उट आसरा लिया है। ठाकुर प्रीतम प्रभ मेरे, ऐ ठाकुर मालक तुसी साढ़े मालक हो, तुसी साढ़े प्रीतम हो, प्यारे हो, प्राणा तो वद प्यारे हो। यही किया सी महाराज गुरु परमेश्वर, घड़ी ना मिलते तो कलयुग होता, हुण कद मिली है प्रै तुद भगवंता। मोह रहण ना बिहावै, नींद ना वै, बिन देखे गुरदरबारे जी। सच्चे पातशाह ठाकुर प्रीतम प्रभ मेरे, तुसी साढ़े मालक, तुसी साढ़े प्रीतम प्यारे हो, प्रभु मेरे मेरे तुसी हो। तुझ बिन दूजा वरना कोई, तुहाडे तो बिना दूजा कोई छिन मात्र भी, थोड़ा जिन्ना भी आसरा नहीं है। तुझ बिन दूजा वरना कोई, भूला चूका प्रभ तेरे। महाराज जिवें छोटे अनजान बालक भुलदे ने, पिता उन्हां दे सारे अवगुणां माफ कर देंदा है। असीं भुलण हारे हाँ, भुलां चुकां करन वाले हाँ। भूला है, भुल हुंदी वड्डी, चूक है चुक हुंदी छोटी गलती, छोटी सूक्ष्म भुल। भूला चूक है, चूकन तो भाव उक जाना, छोटी जी गलती ना मालूम होनी। भूला चूका प्रभ तेरे, सच्चे पातशाह भुलदे हाँ, चुकदे हाँ, उकदे हाँ, पर तेरे हाँ गरीब निवाज सच्चे पातशाह, तुहाडे हाँ प्रभ तेरे। महाराज कृपा कर, होर कोई आसरा नहीं रहा, है तुहाडा उटा। सच्चे पातशाह बुरे भले हम थारे, प्रभ डोरी हाथ तुम्हारे। बुरे हैं भले हैं, भुलदे हैं चुकदे हैं, तुहाडे हैं होर कोई आसरा नहीं। सच्चे पातशाह मेर करो साढ़े ते। ये गरीब निवाज अरदास करन दा उपदेश वल सिखाउंदे ने, बाकी विचार कल नूं करांगे। सतगुरु रहमत करन, होईयां भुलां चुकां दी माफी बख्श। अगे तो सुमत बख्शनी जी। ठाकुर प्रीतम प्रभ मेरे, तुझ बिन दूजा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋ ਧਾਨ ਦਾ ਬਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੁ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇਰੇ ਕਰਨਾ ਦੁਦਾਈ ਤੁਦ ਕਰ ਮਾਤਾ ਤੇ ਜਪਨਾ ਆਪ ਜਰ ਸਰਬ ਕਲਾ ਪ੍ਰਭੂਰ ਦਿਸੈ ਜਪ ਕਤਾ ਨਾਨਕ ਦਾ ਸੰਦਾ ਤੁਦੇ ਆਗੇ ਬਿਨਵਤਾ।
1: ਸਲੋਕ ਪਵਨ ਗੁਰੂ ਭਾਣੀ ਪਿਤਾ ਮਾਤਾ ਦਰਦ ਮਹੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

الله الرحمن الرحيم.

ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਧਰਮਾਂ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ ਵਾਰ। ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ ਵਾਰ। ਸਤਨਾਮ

ਸਭ ਗਵਾਈਆਂ ਕਰ ਸ਼ਾਂਤ ਸੁਖ ਮਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ

ਪੰਚ ਦੂਤ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ

ਮਲ ਜਨਮ ਜਨਮ ਦੀ ਕੱਟੀ ਹੈ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹਰ ਕਾ ਨਾਮ ਤਿਆ ਕੈ ਹੋਰ ਪਾਈ ਤਰਨ ਖੰਤ ਪਾਈਐ ਅਮ੍ਰਿਤ ਸੁਹਾਈ ਵਾੜ ਤ੍ਰਿਣ ਤ੍ਰਿਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਪਜੈ ਲਥ

ਗੁਰ ਬਿਨਾ ਪਾਰ ਪਾਵੇ ਹਿੰਗਲਾ ਹਿਮਾਲਾ ਚਾਵੇ ਗੋਰ ਗਰ ਦੇਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਦਾ ਪਾਉਣ ਸਾਧ ਨਾ।

ਸਾਨੂੰ ਖੰਤਾ ਪਾਈਏ ਹਰਤ ਸੁਹਾਈ ਵਾੜੂ ਤਰਣ ਤ੍ਰਿਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਪਜੈ ਲਖ

ਉਰਬੀਨਾ ਪਾਰ ਪਾਵੇ ਹਿੰਗਲਾ ਹਿਮਾਲਾ ਚਾਵੇ ਗੋਰ ਗਰ ਦੇਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਡਾ ਪਾਉਣ ਸਾਧਨਾ